करम गुर पास, हम कीरे किरम सत गुर सरणाई, कर दया नाम परगास, मेरे मीत गुर दे मोको राम नाम परगास, गुरमत नाम मेरा प्राण सुखाई, हार कीरत हमरी रहरास रहाओ, हर जन के वड भाग वडेरे, जिन हर हर सरदा हर प्यास, हर हर नाम मिले तृप्ता सिमिल संगत गुण प्रगास, जिन हर हर नाम न पाया ते पागण जम पास, जो सतगुर सत्संग नहीं आए त्रिग जीवे त्रि जीवास, जिन हर जन सतगुर संगत पाई तिन तुर मस्तक लिखिया लखास, तन तन सासन जित रस पाया मिल जा नान नाम प्रगारा, गुरी महला पंजवा, काहे रे मन चित वह उदम जाया रार जीओ परिया, सैल पत्थर में जन तो पाए ताका रिजका के कर तरिया, मेरे माधो जी साध संग मिले सो तरिया, गुर प्रसाद परम पद पाया सूके कास हरिया रहाओ, जनन पिता लोग सुत बनता कोई न किसकी तरिया, सिर सिर इन संभाहे ठाकुर काहे मन पाओ करिया, उड़े उड़ा वैसा कोसा ते पासे भरे सरिया, तिन कवन खिलावे कवन जगावे मन में सिमरन करिया, समन दान दा ससदान ठाकुर कर तल तरिया, जन नानक बल बल सद बल जाई है तेरा अंत ना पारावरिया। राग आसा महला चौथा, सो पुरख एक ओंकार सतगुर प्रसाद, सो पुरख नजनर पुनण गमा गम पारा, सब त्याम है सब त्याम है तुत जी हर सचे सिण हारा, साव जी तुम्हारे जी तू जिया का दतारा, हर दया वो संतो जी सब दूब सार नहारा, हर आपे ठाकुर हर आपे सेवक जी क्या नानक जंत विचारा, तू कड़कड़े अंतर सर्व निरंतर जी हर एक पुरख समाणा, एक दाते एक भिखारी जी सब तेरे जोज वडाणा, तू आपे दाता आपे भुगता जी हों तुद बिना वर न जाना, तू पार ब्रह्म बेअंत बेअंत जी तेरे क्या गुण आप खाणा, जो सेवै तो जी जन नानक तिन करबाणा, हर ते आवे तो जी से जन जो मैं सोवासी, से मूह से मूत भय जिन हर त्याया जी तिन तुटी जम की फासी, जिन निर्भाओ जिन हर निर्भाओ त्याया जी तिनका पहो सब गवासी, जिन सेवया मेरा हर जी ते हर रूस मासी, से तन जिन हर त्याया जी जन नानक तिन बल जासी, तेरी भगत भंडार जी परे बेअंत बेअंता, तेरे पग सलाम तो जी अनक अनेक अनंता, तेरे अनेक ते करे हर पूजा जी तब तापे जब बेअंता, तेरे अनेक पड़े बहु सिमर सा जी कर क्रिया खाट कर्म करंता, से पग प्रज नानक जी जो पावे मेरे हर भगवंता, तू आदि पुरु परंपर करता जी तो जेवड़वर न कोई, तू जो जो एको सदा तू एको जी तू नेचर करता सोई, तुदे आपे पावे सोई वरते जी तू आपे करे सोई, तुदे आपे से सब उपाई दी तुदे आपे से सब गोई, जन नानक गुण गावे करते के जी जो सबसे का जान हुआ, समला चौथा तू करता सचार मैं डासाई, जो तू पावे सोई थी सी जो तू दे सोई हो पाई रहाओ, साब तेरी तू सबनी त्याया जिन्हों कृपा करे तेना अमृतन पाया, गुरमा लादा मन मोगवाया
ਤੁਧਿਆ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਉ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆ ਵਖਾਣੇ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਵਰਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਾ ਨਾਨਕ ਗੁਰਮੁਖ ਪ੍ਰਗਟੋਇਆ ਸਾ ਮਹਲਾ ਪਹਿਲਾ। ਤਿਤ ਸਰਵਲੇ ਭੈਲੇ ਨਿਵਾਸਾ, ਪਾਣੀ ਪਾਵ ਤਿੰਨੇ ਕੀਆ। ਪੰਗ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਤੈ ਡੂਬੀ ਅਲੇ। ਮਨ ਏ ਨਾ ਚੇਸ ਮੂੜ ਮੰਦਾ, ਹਰ ਬਿਸਰੇ ਤੇਰੇ ਗੁਣ ਗਲਿਆ ਰਹਾਉ। ਨਾ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਨ ਉਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤਿਰ ਕਿਤੇ ਨਾ ਕਾਮ, ਮਿਲ ਸਾ ਸੰਦ ਭਾਈ ਕੇਵਲ ਨਾਮ। ਸਰੰਜਾਮ ਲਾ ਪਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਉ। ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰ ਕੀ ਰਾਖੋ ਸਰਮਾ। ਪਾਤਸ਼ਾਹੀ ਦਸਵੀਂ ਕਾਵਿਓ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਾਪ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੋਸਵੇ ਤੁਮ ਕਾਬੋ, ਆਪ ਹਾਥ ਦੇ ਮੋਏ ਬਚਾਵੋ। ਸੋਹੀ ਵਸੇ ਮੋਰੋ ਪਰਵਾਰਾ, ਸੇਵਕ ਸੇ ਸਭੇ ਕਰਤਾਰਾ। ਮੋਰ ਚਾਨਣੀ ਕਰਦੈ ਕਰੀਐ, ਸਭੈਨ ਕੋ ਆਜ ਸੰਗਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਉ, ਜੋ ਬਚਾਉ ਤੁਮ ਤੇ ਪਾਉ। ਸੇਵਕ ਸੇਖਾਂ ਮਾਰੇ ਤਾਰੀਐ, ਚੁਣ ਚੁਣ ਸਤਰ ਹਮਾਰੇ ਮਾਰੀ ਐ। ਆਪ ਹਾਥ ਦੇ ਮੁਝੇ ਅਬਰੀਏ, ਮਨ ਕਾਲ ਕਾ ਤ੍ਰਾਸ ਨਵਰੀਐ। ਊਜ ਉਸਦਾ ਹਮਾਰੇ ਪੱਛਾ, ਸਿਰਿਆ ਤੁਜੂ ਕਰੀਓ ਰੱਛਾ। ਰਾਹ ਲਿਓ ਮੋਏ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਾਸ ਕੰਤਾ। ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ। ਕਾਲ ਪਾਏ ਕਰ ਬੇ ਪ੍ਰਕਾਸ਼ਾ, ਸਗਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵਕੀਓ, ਵੇਦ ਰਾਜ ਬ੍ਰਹਮਾ ਜੋਤੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦਾ ਜਸ਼ਨ ਅਪਜਾਇਓ। ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਰ ਪ੍ਰਜਾ ਜਿਨੇ ਆਪ ਸਵਾਰੀ। ਸੇਵਕਨ ਕੋ ਸੇਵ ਗੁਣ ਸੋਧੀਓ, ਸਤਰਨ ਕੋ ਪਲ ਮੋਹ ਬਦਕੀਓ। ਘੜ ਘੜ ਕੇ ਅੰਤਰ ਕੀ ਜਾਂਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੂੰਜਰੇ ਅਸਤੂਲਾ, ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ। ਸੰਤਨ ਦੋ ਪਾਏ ਤੇ ਦੁਖੀ, ਸੋ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਕੜ ਕੜ ਕੇ ਪੜ ਪੜ ਕੀ ਜਾਣੈ। ਜਾਬੁਦ ਕਰ ਘਰਾਂ ਕਰਤਾਰਾ, ਪਰਜਾ ਤਰ ਤਵ ਦੇ ਅਪਾਰਾ। ਜਾਬਾ ਕਰ ਕਰ ਤੋ ਕਬਹੂੰ, ਤੁਮ ਮਿਲਤ ਦੇ ਤਰ ਸਭ ਹੂੰ।
ਜੇ ਤੇ ਬਨ ਸੇ ਸਭ ਤਾਰੇ, ਆਪ ਆਪਣੇ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣ ਬੇਪੇ ਦਰਿਆਲਮ। ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਕਾ ਮੂੜ ਚਾਤ ਪੇਦਾ, ਜਾ ਕੋ ਪੇਵ ਨ ਪਾਵਤ ਬੇਦਾ। ਤਾਕੋ ਗਰਭਾ ਹਨੁਨ ਮਾਨਤ, ਮਹਾਂ ਮੂੜ ਕਰ ਪੇ ਨ ਜਾਂਤ। ਮਹਾਂਦੇਵ ਕੋ ਕਹਿ ਸਦਾਸ਼, ਨਿਰੰਕਾਰ ਕਾ ਚੀਨਤ ਨੈ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਣਨਤ ਪਹਿਨ ਪਹਿਨ ਤੋ ਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕੇ ਬੈਸਰਾ ਪ੍ਰਥਮ ਸੰਸਾਰਾ। ਏਕ ਰੂਪਾ ਨੂਪ ਸਰੂਪਾ, ਰੰਗ ਪਿਉ ਰਾਵ ਕਈ ਪੂਪਾ। ਅੰਡਾ ਜੈ ਰਸੇ ਤਜਕੀਨੇ, ਉਤਪਜ ਖਾਨ ਬਹੋਰ ਰਚ ਦੀਨੀ। ਕਹੂੰ ਪੂਰਾ ਜਾਹੂੰ ਬੈਠਾ, ਕਹੂੰ ਸਿਣ ਪਿਉ ਸੰਗਰ ਕੈਠਾ। ਸਵਰੀ ਸੇ ਦਿਖਾਏ ਅਚੰਭੋ, ਆਜ ਗਾਸਰੂ ਸੇ ਅੰਭੋ। ਆਵ ਰੱਛਾ ਮੇਰੀ ਤੁਮ ਕਰੋ, ਸਿੱਖ ਅਵਾਰ ਸਿੱਖ ਸੰਗਰੋ। ਦੂਰ ਜਿਤੈ ਉਠੁਤ ਪਾਤਾ, ਸਗਲ ਮਲੇਸ਼ ਕਰੋ ਰਣ ਗਾਤਾ। ਜਿਆ ਤੂੰ ਸਭ ਸਰਣੀ ਪਰੇ, ਤਿਨਕੇ ਦੁਸ਼ਟ ਦੋਤ ਹੈ ਮਰੇ। ਪੁਰਖ ਜਉਨ ਪਾ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਤੇ ਆਏ ਹੈ, ਤਾਕੇ ਕਾਲ ਨਿਟ ਨੀ ਆਏ ਹੈ। ਰੱਛਾ ਹੋਏ ਤਾਏ ਸਭ ਕਾਲਾ, ਦੋਸ਼ਟਰ ਹੀ ਟਰੇ ਤਿਰ ਕਾਲਾ। ਕਿਰਪਾ ਦ੍ਰਿਤਨ ਜਾਏ ਨ ਹਰ ਹੋ, ਤਾਕੇ ਤਾਪ ਤਨਗ ਮੈਂ ਹਰ ਹੋ। ਰਿਦ ਸਿਧ ਕਰਮੋ ਸਭ ਹੋਈ, ਦੋਸ ਐਸਾ ਸਕੇ ਨਾ ਕੋ ਹੋਈ। ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਵਾਂ ਤੇ ਤਾਏ ਅਬਾਰਾ। ਜਿਨ ਨਰ ਨਾਮ ਤਿਆਰੋ ਕਹਾ, ਦਰ ਦੋ ਦੋ ਤੇਰਾ। ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਦੇ ਲਿਓ ਅਬਾਰੀ। ਸਰਵ ਠੋਰ ਮੋਹੋ ਸਹਾਈ, ਦੁਸ਼ਟ ਦੋ ਤੇ ਲਿਓ ਬਚਾਈ। ਸਵਈਆ ਪਾਏ ਗਏ ਜਬ ਤੇ ਤੁਮਰੇ, ਤਬ ਤੇ ਕਉ ਆ ਧਰੇ ਨਹੀਂ ਆਨੇ ਓ। ਰਾਮ ਰਹੀਮ ਪੁਰਾਣ ਕੁਰਾਨ, ਨੇ ਕਹੇ ਮਤ ਏਕ ਨ ਮਾਨੇ ਓ। ਸਿਮਰਤ ਸ਼ਾਸਤਰ ਬੇਸਬੈ, ਬਹੁ ਭੇਦ ਗਿਆ ਮੇਘ ਨਾ ਜਾਣੇ ਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਿਹੋ ਸਭ ਤੋਏ ਬਖਾਨੇ ਓ। ਦੋਹੇ ਰਾਸ ਸਗਲ ਦੁਆਰ ਕੋ ਛਾਡ ਕੇ, ਗਏ ਹੋ ਤਵਾਰੋ ਦੁਆਰ। ਬਾਹੇ ਗਏ ਕੀ ਲਾਜ ਅਸ, ਗੋਬਿੰਦਾਸ ਤੁਹਾਰ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉ ਓਂਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜਿਆ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ, ਕਰ ਸਭ ਸਵਾਰਨਾ। ਸਭਨਾ ਗਲਾਂ ਸਮਰਾਟ ਸਵਾਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਕਿਆ ਨਾਹੀ ਕਰ ਤੇਰਾ, ਕਰਦਾ ਤੇਰੇ ਸਭ ਕਿਜ ਹੈ। ਜਿਹਦੇ ਸੋ ਪਾਵੇ, ਸਦਾ ਸਿਸਲਾ ਤੇਰੀ ਨਾ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਹਨੇਰੇ। ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਗੁਰਬਾਣ ਕੀਤਾ ਗੁਰੂ ਵਿੱਟੋਂ ਜੇ ਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਹੀ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ,
ਕਲਾ ਜਿਤ ਕਰ ਤਾਰੀ ਆ, ਭਾਵੇਂ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਆ, ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵੱਡ ਪਾਗੀਓ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁਦਾਵਣੀ ਮਹਲਾ ਪੰਜਵਾਂ, ਥਾਲ ਵਿੱਚ ਤਨ ਵਸਤੂ ਪਈਓ ਸਾਧ ਸੰਧੋ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਿਓ ਜਿਸ ਕਾ ਸਭ ਸਦਾਰੋ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤਈ ਨੈ ਜਾਈ ਨਿਤ ਨਿਰਾਕੁਰ ਤਾਰੋ, ਤਮਸ ਸਾਰ ਚਰਨ ਲਗਤਰੀ ਹੈ ਸਭ ਨਾਨ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋ ਹੋਈ, ਮੈਂ ਨਿਰਗੁਣ ਹਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ, ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ, ਸ਼ਬਦ ਚੌਂਕੀ ਕੀਰਤਨ, ਉਸ ਤੋਂ ਬਾਅਦ ਨਿਤਨੇਮ ਦੀ ਬਾਣੀ, ਸੋਧਰ ਸਾਹਿਬ ਦੇ ਪਾਠ ਹੋਏ ਨੇ। ਹੁਣ ਭਾਈ ਅਮਨਪਾਲ, ਜਿੰਦਰ ਕੌਰ, ਇੰਦਰਜੀਤ ਸਿੰਘ ਅਤੇ ਮਲਕੀਤ ਕੌਰ ਮੰਨਣ, ਮਨਜੀਤ ਕੌਰ ਮੰਨਣ ਪਰਿਵਾਰ ਵੱਲੋਂ ਆਪਣੀ ਪੋਤੀ ਅਤੇ ਗੁਰਪਿੰਦਰ ਸਿੰਘ ਅਤੇ ਗੁਰਲੀਨ ਕੌਰ ਦਾ ਪਰਿਵਾਰ ਵੱਲੋਂ ਦੋਤੀ ਦਾਖਲ ਪਰਿਵਾਰ, ਅਤੇ ਪ੍ਰੀਤਮ ਸਿੰਘ ਗੁਰਜਸ਼ਨਪ੍ਰੀਤ ਕੌਰ ਦੇ ਘਰ ਬੱਚੀ ਅਜੂਨੀ ਕੌਰ ਦਾ ਜਨਮ ਹੋਇਆ ਸ਼ੁਕਰਾਨੇ ਵਜੋਂ। ਅਤੇ ਇਸੇ ਤਰ੍ਹਾਂ ਭਾਈ ਅਮਨਦੀਪ ਸਿੰਘ ਕੁਲਵਿੰਦਰ ਕੌਰ ਕੈਂਥ ਪਰਿਵਾਰ ਵੱਲੋਂ ਕਾਕਾ ਤਰਨਦੀਪ ਸਿੰਘ ਕੈਂਥ ਦਾ 8ਵਾਂ ਜਨਮ ਦਿਨ ਮਨਾਉਂਦੇ ਹੋਏ, ਅਤੇ ਭਾਈ ਹਰਗੋਬਿੰਦ ਸਿੰਘ ਜੀ ਅਤੇ ਤਰਨਜੀਤ ਕੌਰ ਢੇਸੀ, ਹਰਦੀਪ ਸਿੰਘ ਅਤੇ ਸਰਬਜੀਤ ਕੌਰ ਸਿੱਧੂ ਪਰਿਵਾਰ, ਕਾਕਾ ਜੋਬਨ ਸਿੰਘ ਅਤੇ ਬੱਚੀ ਜੈਸਮੀਨ ਕੌਰ ਦੇ ਆਨੰਦ ਘਰ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਪਰਿਵਾਰਾਂ ਨੂੰ ਸੁਖਮਨੀ ਸਾਹਿਬ ਦੇ ਪਾਠ ਨੇ। ਤੋ ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਸੁਖਮਨੀ ਸਾਹਿਬ ਦੇ ਪਾਠ ਦੀ ਆਰੰਭਤਾ ਹੋ ਰਹੀ ਹੈ। ਸਮੂਹ ਪਰਿਵਾਰਾਂ ਨੂੰ ਬੇਨਤੀ ਹੈ ਕਿ ਆਪ ਦਰਬਾਰ ਵਿੱਚ ਬੈਠ ਕੇ ਆਪ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰੋ, ਕਿਉਂਕਿ ਤੁਹਾਡੇ ਪਰਿਵਾਰਾਂ ਨੂੰ ਸੁਖਮਨੀ ਸਾਹਿਬ ਦਾ ਪਾਠ ਹੈ, ਔਰ ਪਰਿਵਾਰਾਂ ਦਾ ਫਰਜ਼ ਵੀ ਬੈਠਦਾ ਕਿ ਬੈਠ ਕੇ ਅਸੀਂ ਸਰਵਣ ਕਰੀਏ। ਸੋ ਸਭ ਪਰਿਵਾਰਾਂ ਨੂੰ ਬੇਨਤੀ ਹੈ ਕਿ ਦਰਬਾਰ ਵਿੱਚ ਹਾਜ਼ਰੀ ਭਰ ਕੇ ਆਓ, ਬੜੇ ਪਿਆਰ ਨਾਲ ਸਭ ਪਾਠ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਟੀਫਿਕੇਟ ਲਿਖ ਲਿਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ਼੍ਰੀ ਗੁਰਦੇਵ ਨਮਹਿ। ਅਸ਼ਟਪਦੀ ਸਿਮਰੋ ਸਿਮਰੋ ਸਿਮਰ ਸੁਖ ਪਾਵੋ, ਕਲ ਕਲੇਸ਼ ਧਨ ਮੈਂ ਮਿਟਾਵੋ। ਸਿਮਰੋ ਜਾਸਪ ਸੰਭਰ ਏਕੇ ਨਾਮ, ਜਪ ਤਾ ਗੰਤ ਅਨੇਕੈ ਵੇਦ ਪ੍ਰਾਣ। ਸਿਮਰ ਸੋਧਾ ਕਰ ਕੀਨੇ, ਰਾਮ ਨਾਮ ਇੱਕ ਆਖਰ। ਕਿਨਕਾ ਏਕ ਜਿਸ ਜੀਵ ਵਸਾਵੇ, ਤਾਂ ਕੀ ਮੈਂ ਮਹਾਗਨੀ ਨਾ ਆਵੈ। ਕਾਂਖੀ ਏਕੇ ਦਸ ਤੁਹਾਰੋ, ਨਾਨਕ ਹੁਣ ਸੰਗਮ ਹੋਏ ਉਧਾਰੋ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸਰਾਮ ਰਾਵ। ਪ੍ਰਭ ਕੇ ਸਿਮਰਨ ਗਰਭ ਨ ਵਸੇ, ਪ੍ਰਭ ਕੇ ਸਿਮਰਨ ਦੁਖ ਜਮ ਨਸੈ। ਪ੍ਰਭ ਕੇ ਸਿਮਰਨ ਕਾਲ ਪਰ ਹਰੈ, ਪ੍ਰਭ ਕੇ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨ ਦਿਨ ਜਾਗੈ। ਪ੍ਰਭ ਕੇ ਸਿਮਰਨ ਭਉ ਨਾ ਵਿਆਪੈ, ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੇ ਸੰਗ, ਸਰਬਨਿਧਾਨ ਨਾਨਕ ਹਰ ਰੰਗ। ਪ੍ਰਭ ਕੇ ਸਿਮਰਨ ਰਿਧ ਸਦਨੋ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਦ ਬੁੱਧ। ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ। ਪ੍ਰਭ ਕੇ ਸਿਮਰਨ ਤੀਰ ਇਸ਼ਨਾਨੀ, ਪ੍ਰਭ ਕੇ ਸਿਮਰਨ ਦਰਗਹਿਮਾਨੀ। ਪ੍ਰਭ ਕੇ ਸਿਮਰਨ ਹੋਏ ਸੋ ਭਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸੇ ਸਿਮਰੇ ਜਨਾਬ ਸਿਮਰਾਏ, ਨਾਨਕ ਤਾਂ ਗਹਿ ਲਾਗੋਂ ਪਾਏ। ਪ੍ਰਭ ਕਾ ਸਿਮਰਨ ਸਭ ਥੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਪ੍ਰਭ ਕੇ ਸਿਮਰਨ ਤਿਸਨਾ ਬੂਝੈ, ਪ੍ਰਭ ਕੇ ਸਿਮਰਨ ਸਭ ਕੇ ਸੂਝੈ। ਪ੍ਰਭ ਕੇ ਸਿਮਰਨ ਨਹੀਂ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮੈ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਰਸ਼ਨ ਦਸਣਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ। ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੇ ਸੇ ਬਹੁ ਮੋਹਤਾਜੇ, ਪ੍ਰਭ ਕੋ ਸਿਮਰੇ ਕੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ, ਨਾਨਕ ਜਨ ਕੀ ਮੰਗੇ ਰਵਾਲਾ। ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿੰਨ ਸਤਿਵਲਿਹਾਰੀ। ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੈ, ਪ੍ਰਭ ਕੋ ਸਿਮਰੇ ਤਿੰਨ ਸੂਖ ਬਿਹਾਵੈ। ਪ੍ਰਭ ਕੋ ਸਿਮਰੇ ਤਿੰਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿੰਨ ਨਿਰਮਲ ਰੀਤਾ। ਪ੍ਰਭ ਕੋ ਸਿਮਰੇ ਤਿੰਨ ਨੰਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਸੰਤ ਕਿਰਪਾ ਤੇ ਅੰਦਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੈ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿ ਸਮਾਨੀ। ਪ੍ਰਭ ਕੇ ਸਿਮਰਨ ਨਿਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਕਾਸਨ। ਪ੍ਰਭ ਕੇ ਸਿਮਰਨ ਅੰਨ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਸਿਮਰੇ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿੰਨ ਜਨ ਸਰਨੀ ਪਾਇਆ। ਹਰ ਸਿਮਰਨ ਘਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਭੇਦ ਉਪਾਏ। ਹਰ ਸਿਮਰਨ ਪੈ ਸਿਧ ਜਤੀ ਦਾਤੇ, ਹਰ ਸਿਮਰਨ ਨੀਚ ਚੌਂਕ ਰਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕਿਉ ਸਗਲ ਅਕਾਰਾ, ਹਰ ਸਿਮਰਨ ਮੈਂ ਆਪ ਨਿੰਕਾਰਾ। ਕਰ ਕਿਰਪਾ ਜਿਸ ਆਪ ਜਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ। ਸਲੋਕ ਦੀਨ ਦਰਦ ਦੁੱਖ ਪੰਜਨਾ, ਕਰ ਕਰ ਨਾਥ ਅਨਾਥ ਸਰਣ ਤੁਮਾਰੀ ਆਇਓ। ਨਾਨਕੇ ਪ੍ਰਭ ਸਾਥ ਅਸ਼ਵਦੀ, ਜੈ ਮਾਤ ਪਿਤਾ ਸੁਤ ਮੀਤ ਨ ਪਾਈ, ਮਨੁਹਾ ਨਾਮ ਤੇ ਸੰਗ ਸਹਾਈ। ਜੈ ਮਾਂ ਭਿਆਨ ਦੂਤ ਜਮਦਾ ਲੈ, ਤਾਂ ਕੇਵਲ ਨਾਮ ਸੰਗ ਤੇ ਰਹਿ ਚੱਲੈ। ਜੈ ਮੁਸ਼ਕਲ ਹੋਵੇ ਅਤਿ ਪਾਰੀ, ਹਰ ਕੋ ਨਾਮ ਖਿਨ ਮੈਂ ਉਧਾਰੀ। ਅਨਕ ਪੁਨਃ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾ ਪਰ ਹਰੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਨੇਰੇ। ਸਗਲ ਸਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾ ਕਰੋਰੀ ਬੰਧ ਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਅਨਕ ਮਾਇਆ ਰੰਗ ਤਿਖ ਨਾਮ ਬਜਾਵੈ, ਹਰ ਕਾ ਨਾਮ ਜਪਤ ਅਕਾਵੈ। ਜੇ ਮਾਰ ਗਏ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸਹੇਲਾ। ਐਸਾ ਨਾਮ ਮਨ ਸਦਾ ਤੇ ਆਈਐ, ਨਾਨਕ ਗੁਰੂ ਪਰਮ ਘਤ ਪਾਈਐ। ਸ਼ੂਰਤ ਨਹੀਂ ਕੋਟ ਲਖ ਪਾਹੀ, ਨਾਮ ਜਪਤ ਤੈ ਪਾਰ ਪਰਾਹੀ। ਅਨਕ ਬਿਘਨ ਜਾਇ ਆਏ ਸੰਘਾਰੇ, ਹਰ ਕਾ ਨਾਮ ਤਤਕਾਲ ਉਧਾਰੇ।
ਅਣਕ ਜੋਨ ਜਨਮੇ ਮਰ ਜਾਮ ਨਾਮ ਜਪਤ ਪਾਵੇ ਵਿਸਰਾਮ ਹੋ ਮੈਲਾ ਮਲ ਕਬੂ ਨ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਏ ਸਾਧ ਕੇ ਸੰਗ ਜੇ ਮਾਰਗ ਗਨ ਜਾਏ ਨ ਕੋਸਾ ਹਰ ਕਾ ਨਾਮ ਊਰਾ ਸੰਗਤੋਸਾ ਜੇ ਪੈਣੇ ਮਹਾਂਧ ਗਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਣੂ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਤਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝੀ ਆਕਰਖੈ ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੇ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰ ਦਿਨ ਰਾਤ ਹਰ ਹਰ ਔਗਤ ਸਾਧ ਕਮਾਦ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਥੇ ਰੰਗ ਏਕੈ ਨਾਨਕ ਜਨ ਕੈ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਹਿ ਨੈ ਵਿਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕਹਿ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੈ ਨਾਨਕ ਜਨ ਸੰਕੇਤ ਤੇ ਤਰੈ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਵਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕੁਛ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਸਲੋਕ ਬਹੁ ਸਤਿ ਬਹੁ ਸਿਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਤਰ ਸਿਮਤ ਵਿਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਉਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋਮੇ ਕਰ ਰਾਤੀ ਵਰਤ ਨੇਮ ਕਰੇ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨੌ ਖੰਡ ਪ੍ਰਦੀਪ ਫਿਰੇ ਚਿਰ ਜੀਵੇ ਮਹਾਂ ਉਦਾਸ ਤਪੀ ਸਿਰ ਥੀਵੇ ਅਗਨਮੈ ਹੋਮਤ ਪ੍ਰਾਨ ਕਣਕ ਅਸੁਭ ਹੈ ਵਰ ਭੂਮ ਦਾਨ ਨਵਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਯਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੇ ਤੋ ਵੀ ਹੋਮੇ ਮੈਲ ਨਾ ਜਾਵੇ ਹਰ ਕੇ ਨਾਮ ਸੰਸਾਰ ਕਿਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟੈ ਗੁਰੂ ਘੁਮਾਨ ਨ ਮਨ ਤੇ ਹੁੱਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਇਸ ਦੇਹੀ ਕੋ ਬਹੁਤ ਸਾਧਨਾ ਕਰੇ ਮਨ ਤੇ ਕਬੂ ਨਾ ਵਿਖੇ ਹਟ ਰਹੇ ਜਲ ਤੋਵੇ ਬਹੁਤ ਦੇ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮੈਂ ਮਹਾਂ ਊਚ ਨਾਨਕ ਨਾਮ ਉਦਰੇ ਪਤ ਬਹੁ ਮੂਚ ਬਹੁਤ ਸਿਆਣਮ ਜਮ ਕਾ ਪਹੁ ਵਿਆਪੈ ਅਨਕ ਜਤਨ ਕਰ ਤਿਸਨ ਨ ਧਰਾਪੈ ਭੇਖ ਅਨੇਕ ਅਗਨ ਨਹੀਂ ਬੂਝੈ ਕੋਟ ਉਪਾਵ ਦਰਗਾਹ ਨਹੀਂ ਸਿਜੈ ਸ਼ੂਰ ਸਨਾਹੀ ਉਹ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂ ਸੰਗਲੀ ਜਮ ਡਾਨੈ ਗੋਬਿੰਦ ਭਜਨ ਮਿਲ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੇ ਸਦਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੇ ਹੋਮੈ ਸ਼ੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਅਭਮਾਨ ਆਪਸ ਕੋ ਜੋ ਜਾਣੇ ਨੀਚਾ ਸੋਹੂ ਗਣੀਏ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ ਮਨੇ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਰ ਸਾਜਨਾ ਸੁਖ ਦੁੱਖ ਜਨ ਸਮਦਸਤੇਤਾ ਨਾਨਕ ਪਾਪ ਭੁੰਨੇ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾ ਬਨਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰ ਨ ਜਾਣ ਸਕੋਏ ਸਰਬ ਧਰਮ ਮੈਂ ਸੇਸ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ
हर का नाम जपो जी सदा, सगल बानी में अमृत बानी, हर को जा सुन रसन बखानी, सगल थान ते उत्तम थान, नानक जे कट बसे हर नाम सलोक। निर्गुण हर ए आनया, सो प्रभ सदा सुमार, जिनकी अत चीत रख, नानक निभि नाल अस्तबली। रमैया के गुण चेत फरानी, कवन मूल ते कमल स्थानी, जिंतु सास वार सिगारिया, गर्भ अग्न में जिने उभारिया, बार बसत प्यारे दूध, पर जोवन भोजन सुख सूद, बिरध पया उपर साग सैन, मुख प्याओ बैठ को दैन, ए निर्गुण गुण कछु न बूझै, बख्श ले तो नानक सीजै, जे प्रसाद तर उपर सुख बसै, सोत प्रात मीत बनता संग हसै, जे प्रसाद पीवे शीतल जला, सुखदाई पन पाव के हमला, जे प्रसाद पोगे सब रसा, सगल समग्री संसाद बसा, दीने हस्त पाव करने तरसना, तिसे त्याग अवर संग रचना, ऐसे दुख मुड़े अंध व्यापै, नानक काल ले उपर व्यापै, आदंत जो राखन हार, तिस प्रीत न करे गवार, जाकी सेवा नव निध पावे, तासे मूढ़ मन नहीं लावे, जो ठाकर ससदा हजूरे, ताको अंधा जानत दूरे, जाकी टहल पावे दर गहमान, तिसे बसारे मुग्ध जान, सदा सदा इह पूलन हार, नानक राखन हार पार, रतन त्याग कौडी संग रचै, सा छोड़ झूठ संग मचै, जो शरणा सो अस्थिर कर मानै, जो होवन सो दूर परानै, छोड़ जा तिसका श्रम करै, संग सहाय तिस पर हरै, चंदन लेप तारे धोए, गर्द प्रीत भस्म संग होए, अंधकूप में पदल बिकराल, नानक काल लियो प्रभ दयाल, करतूत पशु की मानस जात, लोग बेचारा करे दिन रात, बाहर पेखंतर मल माया, शब्द नाहे कछ करे छिपाया, बाहर ज्ञान ध्यान स्नान, अंतर व्यापे लोभ समान, अंतर अग्न बार तन स्वा, कल पाथर कैसे तरे अथा, जाके अंतर बसे प्रभाव, नानक ते जन सहज समाध, सुने अंधा कैसे मार्ग पावे, कर गह लिहो ओर निभावे, कहाँ बजार तबूझे डोरा, निष्किये तो समझे पोरा, कहाँ बिशन पद गावे गोंग, जतन करे तो भी सुरपंग, कह पिंगल पर्वत पर पवन, नहीं होत ऊहा उस गवन, करता हर करना मैं दीन बेनती करे, नानक तुमरी कृपा तरै, संग सहाय सुहाग न चीत, जो बराई ता स्यो प्रीत, बलवा के अग्रे पीतर बसे, अंध गेल माया रंग रसे, जड़ कर माने मने प्रतीत, काल नयावे मूढ़े चीत, बैर बोध काम क्रोध मोह, चूर बकार महालोभ द्रोह, याहू जुगत बहाने कही जन्म, नानक राख लियो आपन कर करम, तू ठाकर तू पै अरदास, जियो पिंड सब तेरी रात, तू मात पिता हम बारक तेरे, तुमरी कृपा में सुख कनेरे, कोय न जाने तुमरा अंत, ऊचे ते ऊचा भगवंत, सगल समगरी तुमरे सूत्र धारी, तुम ते होए सो आज्ञाकारी, तुमरी गद में तुम ही जानी, नानक दास।

ਬਲੀ ਨਸਪਤ ਸੂਲੇ ਪਾਸ਼ੇ ਪਾਵੇ ਏਕ ਬਸਤ ਕਾਰਨ ਬਖੋੜ ਗਵਾਵੇ ਏਕ ਬੀਨਾ ਦੇ ਦਸ ਪੀ ਹਿਰਲੇ ਤੋ ਮੂੜਾ ਕਹੁ ਕਹਾਂ ਕਰੇ ਜਿਸ ਟਾਕਰ ਸਿਉ ਨਾਹੀ ਚਾਰਾ ਤਾਕੋ ਕੀ ਜੇ ਸਤ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਉਠਾ ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾ ਆਪਣੇ ਦੇ ਰਾਸ ਖਾਤ ਪੀਤ ਵਰਤੇ ਅਨੰਦ ਉਲਾਸ ਆਪਣੀ ਮਾਨ ਕੁਛ ਬਹੁ ਹੋਰ ਸਾਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਪਰ ਉਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗੇ ਰਾਖੈ ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਪਾਤ ਮਾਇਆ ਕੇ ਹੇਤ ਸਰ ਪਰ ਹੋਤ ਜਾਨ ਅਨੇਤ ਬਿਰਗ ਕਿਸ਼ਾਇਆ ਸਿਓ ਰੰਗ ਲਾਵੈ ਉਹ ਬਿਨ ਸੇ ਉਹ ਮਨ ਪੁਛਤਾਵੈ ਜੋਤੀ ਸੇ ਸੋ ਚਾਲਣ ਹਾਰ ਲਪਟ ਰਹੇ ਉਤੈ ਅੰਧ ਅੰਧਾਰ ਬਿਠਾਊ ਸਿਓ ਜੋ ਲਾਵੇ ਨੇ ਤਾਂ ਕੋ ਹੱਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਵ ਲੈ ਲਾਈ ਮਿਥਿਆ ਤਨ ਧਨ ਕੁਟੰਬ ਸਵਾਇਆ ਮਿਥਿਆ ਹੋਮ ਹਮਤਾ ਮਾਇਆ ਮਿਥਿਆ ਰਾਜ ਤੋਵਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਸ ਅਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਗਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸ ਉਪਰ ਗਰਦ ਗੁਮਾਨ ਅਸਤਰ ਭਗਤ ਸਾਧ ਕੀ ਸਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਸੁਣ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰਬ ਖੋਏ ਰਹਿ ਮਿਥਿਆ ਨੇਤਰ ਭੇਖਤ ਪ੍ਰੈ ਰੂਪ ਪਰ ਰਹਿ ਮਿਥਿਆ ਨੇਤਰ ਭੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਾਰ ਮਿਥਿਆ ਚਰਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲਵਾਵੈ ਮਿਥਿਆ ਤਨ ਨਹੀਂ ਪਰ ਵਿਕਾਰਾ ਮਿਥਿਆ ਪਾਸ ਲੇਸ ਵਿਕਾਰਾ ਬਿਨ ਬੂਝੇ ਮਿਥਿਆ ਸਭ ਸਫਲ ਦੇ ਨਾਨਕ ਹਰ ਹਰ ਨਾਮ ਲਏ ਬਿਰਤੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੁੱਚਾ ਬਿਰਤਾ ਨਾਮ ਬਿਨਾ ਤਨ ਅੰਧ ਮੁਖ ਆਵਤਾ ਕਹਿ ਦੁਰਗੰਧ ਬਿਨ ਸਿਮਰ ਦਿਨ ਰਹਿਣ ਬਿਰਸਾ ਬਿਹਾਏ ਮੇਘ ਬਿਨਾ ਜਿਉਂ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਰਾਰ ਦਾਮ ਧਨ ਧਨ ਤੇ ਜਨ ਜੇਕਰ ਵਸਿਓ ਹਰ ਨਾਉ ਨਾਨਕ ਥਾ ਕੇ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਨੇ ਪ੍ਰੀਤ ਮੁਖੋ ਗੰਡ ਲਾਵਤ ਜਾਨਣ ਹਾਰ ਪ੍ਰਭੂ ਪਰਵੀਨ ਪਾਹਰ ਭੇਖ ਨ ਕਾਹੂ ਭੀਨ ਅਵਰ ਉਪਦੇਸੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਜਿਸ ਕੇ ਅੰਤਰ ਬਸੇ ਨਿੰਕਾਰ ਤਿਸ ਕੀ ਸੀਖ ਧਰੈ ਸੰਸਾਰ ਜੋ ਤੁਮ ਪਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਾਨੇ ਆਪੇ ਆਪ ਆਪ ਕਰਤ ਨਵੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਪਾਪ ਸਨ ਸਗਲ ਤੇ ਰਹਿ ਸਭ ਕਹਿ ਜਾਣੇ ਆਤਮ ਕੀ ਰਹਿ ਜਿਸ ਪਾਵੇ ਜਿਸ ਲੈ ਲੜ ਲਾਏ ਤਾਨ ਤਨੰਤਰਿਆ ਸਮਾਏ ਸੋ ਸੇਵਕ ਜਿਸ ਕਿਰ

ਇੱਛਾ ਨਹੀਂ ਬਾਸ਼ ਕੇਵਲ ਭਗਤ ਕੀਰਤਨ ਸੰਗਰਾਚਾ ਮਨ ਧਨੇ ਅੰਤਰ ਸਿਮਰਨ ਗੋਪਾਲ ਸਭੀ ਉੱਪਰ ਹੋ ਕਿਰਪਾਲ ਆਪ ਜਿਹੜੇ ਅਵਰਾ ਨਾਮ ਚ ਪਾਵੈ ਨਾਨਕ ਹੋਵੈ ਸਾਨੂੰ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲ ਹਾ ਪਰਮ ਕਰ ਪੂਜੇ ਸਗਲ ਭਾਰ ਬ੍ਰਹਮ ਸਾਧ ਸੰਗ ਪਾਪਾ ਮਲਖ ਹੋਵੇ ਤੇ ਸਭਗੋਤੀ ਕੀਮਤ ਉੱਤਮ ਹੋਵੇ ਭਗਵੰਤ ਕੀ ਟਹਿਲ ਘਰੇ ਨਿਧਨੀਤ ਮਨ ਅਰਪੇ ਬਿਸ਼ਨ ਪ੍ਰੀਤ ਹਰ ਕੇ ਚਨ ਹਿਰਦੇ ਬਸਾਵੇ ਨਾਨਕੈ ਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਬਸਾਵੇ ਸੋ ਪੰਡਿਤ ਫਿਰ ਚੋਣ ਨਾ ਆਵੇ ਵੇਦ ਪ੍ਰਣ ਸਿਮਰਤ ਬੂਝੇ ਮੂਲ ਸੁਖਮ ਮੈਂ ਜਾਣੇ ਹਸਤੂਲ ਚੌਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ਼ ਬੀਜ ਮੰਦਰ ਸਰਵ ਕੋ ਗਿਆਨ ਚੌਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੂਲ ਪਾਥਰ ਕੋ ਤਾਰੈ ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਦਿਸ ਨਦਨੀ ਆਇਆ ਦਾਸ ਦਸਨ ਧਨ ਪਾਇ ਧਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਾਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਚ ਹੀ ਪਰੈ ਸਗਲ ਸੰਗ ਆਤਮ ਹੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਤਾਵੇ ਜੀਵਨ ਮੁਗ ਸੋ ਕਹਾਵੈ ਤੈਸਾ ਹਰਕ ਤੈਸਾ ਅਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸੁਣ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਅਪਮਾਨ ਤੈਸਾ ਰੰਗ ਤੈਸਾ ਰਹਿਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜਿਦ ਘਰ ਰਾਖੇ ਤੈਸਾ ਦਿਨ ਨਾਉ ਆਪੇ ਕਰਨ ਕਰਾਵਨ ਜੋਗ ਰੱਬ ਪਾਵੇ ਸੋਈ ਫੁਨ ਹੋਗ ਪਸਰੇ ਆਪ ਹੋਏ ਨੰਤਰੰਗ ਲਖੇ ਨ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ਼ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੇ ਅਨੇਕ ਜਨ ਅੰਤ ਨ ਪਾਰਾਵਾਰ ਨਾਨਕ ਰਚਨਾ ਪ੍ਰਵਰਤੀ ਬਹੁਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਨ ਪ੍ਰਮੇਹ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਵਕਾ ਵਿਚਾਰ ਹੈ ਕਈ ਕੋਟ ਨਵ ਧਨ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭਿਗਾਤਮ ਨਿਕੋਰ ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਕਰ ਹੈ ਕਈ ਕੋਟ ਮਾਇਆ ਸਰਮਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਵੋ ਤਿਤ ਲਗਨਾ ਨਾਨੇ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿਰਜਤੀ ਜੋਗੀ ਕਈ ਕੋਟ ਰਾਜੇ ਰਸ ਪੂਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਹਿਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਿਖਤਰ ਕਈ ਕੋਟ ਦੇਵ ਦਾਨ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਤਾਰੇ ਨਾਨਕ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜ ਤਾਮਨ ਸਾਧਕ ਕਈ ਕੋਟ ਬੇਦ ਪ੍ਰਾਣ ਸਿਮਰ ਸਿਰ ਸਾਸ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਕਿਨ ਪ੍ਰਸਾਦ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਸਭ ਤੇ ਨੇੜੇ ਸਭ ਹੁੰਦੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਵਾਸੀ ਕਈ ਕੋਟ ਜਨਮ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠ ਦੀ ਖਾਏ ਕਈ ਕੋਟ ਕਾਲੇ ਸਖ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੈ ਨਾਨਕ ਸਭ ਕੇ ਪ੍ਰਭ ਕੈ ਹੱਥ ਹੈ ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿ ਨਿਵਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਰ ਤਨ ਕੋ ਮਿਲਿਓ ਪ੍ਰਭ ਅਵਿਨਾਸ਼ ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿਨ ਲਗ ਹਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗ ਕਿਨੋ ਵਿਸਤਾਰ ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁਪਾਤ ਪ੍ਰਭ ਤੇ ਹੋਏ ਪ੍ਰਭ ਮਹੀ ਸਮਾਤ ਤਾਂ ਕਾ ਅੰਤ ਨਾ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ
तिन होवत आत्म प्रगास, कई कोर तत् के बेते सदा निहारे एको नेतरे, कई कोर नाम रस पीवे अमर भय सद सद ही जीवे, कई कोर नाम गुण गावे आत्मरा सुख साई समावे, अपने जन को साथ साथ समारे नानक ओए परमेश्वर के प्यारे। श्लोक करण कारण प्रभु एक है दूसर नाही कोए, नानक तिस भर हारणे जल थल मई हल सोए। अष्टपदी करण करावन करने जोग, जो तिस भावे सोई हो, किन में था पुत अपन हारा अंत नहीं किश पारा वारा, हुक्मे धर हतार रहावे हुक्मे उपजे हुक्म समावे, हुक्मे ऊच नीच व्यवहार हुक्मे अनक रंग प्रकार, कर कर देखे अपनी वड़ियाई नानक सब में रिया समाई, प्रभ पावे मन उगत पावे प्रभ पावे ता पाथर त्रावे, प्रभ पावे बिन सास ते राखे प्रभ पावे ता हर गुण भाखे, प्रभ पावे ता पद उधारे आप करे अपन बिचारे, दुआसरिया का आप स्वामी खेले बिकसे अंतर जामी, जो पावे सो कार करावे नानक दृष्टि अवर न आवे, कहो मनुख ते क्या होए आवे, जो तिस पावे सोई करावे इसके हाथ होए ता सब कुछ ले, जो तिस पावे सोई करे अनजान बिखिया मे रचे, ये जानते अपने आप बचे, पर मैं पूला दा दिस तावे निमुख में चार कुंट फिर आवे, कर कृपा अपनी भगत दे नानक दे जन ना मिले, किन में नीच कीट खोराज पार ब्रह्म गरीब नवाज, जाका दस कछु ना आवे तिस तत्काल दस प्रगटावे, जाको अपने करे बख्शीस ताका ले खाना गने जगदीश, जियो पिंड सब तिसकी रास घट घर पूर्ण ब्रह्म प्रगास, अपनी बनत आप बनाई नानक जी वे देख बढ़ाई, इसका बल ना ही इस आद करण ग्राम सर्व को नाद, आज्ञाकारी बपराजियो जो तिस भवे सोई भुनती हो, कबू ऊंच नीच में बसे कबू सोख हरंगरा सचे, कबू नंद चिंद व्यवहार कबू योग आकाश प्याल, कबू बेता ब्रह्म विचार नानक आप मिलावन हार, कबू नृत करे भवपात कबू सोए रहे दिन रात, कबू महाक्रोध विकराल कबू सर्व की हो दरबार, कबू होए बहे बड़ राजा कबू पिकारी नीच का साजा, कबू अब कीर्त में आवे कबू भला भला कहावे, यो प्रभरा खेत भी रहे गुर प्रसार नानक सच कहे, कबू होए पंडित करे बख्यान कबू मनतारी लावे ध्यान, कबू तर तीर्थ स्नान कबू सिर साधक मुख ज्ञान, कबू कीट हस पतंग होए जिया अनक जोन परमे परमिया, नाना रूप जो स्वागी दिखावे जो प्रभावे तिवे नचावे, जो दिस पावे सोई होए नानक दूजा अवर न कोए, कबू साध संगति हे पावे उस स्थान ते बहुर न आवे, अंतर होए ज्ञान प्रगास उस स्थान का नहीं विनाश, अंतर नाम रते एक रंग सदा बसे पार ब्रह्म के संग, जो जल में जल आए खटाना त्यों ज्योति संग ज्योत समाना, मिट गए गवन पाए विश्राम नानक प्रभ कै साधु करो।

ਅਸ਼ਟਪਦੀ ਪੂਰੇ ਗੁਰ ਕਾ ਸੁਣੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਨਿਤ ਤਿਆਗੋਤ ਰੰਗ ਸੰਤ ਜਨਾ ਕੀ ਤੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰਹੋ ਹਰ ਤਣ ਕੇ ਪਰ ਲਿਹੋ ਪੰਡਹਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੋਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤੇ ਉਧਾਰ ਆਪ ਤਰਾ ਲੋਕਹ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਟਾਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜ ਸੁਨ ਸੁਨ ਆਨੰਦ ਕਰੇ ਪ੍ਰਭ ਗਾਜ ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ ਨਾਨਕ ਉਦਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਪੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਘਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸਾ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਊਚ ਨੇ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਣ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸਹ ਪ੍ਰਾਪਤ ਹੋਏ ਖੇਮ ਸ਼ਾਂਤ ਨਿਧ ਨਵ ਨਿਧ ਬੁੱਧ ਗਿਆਨ ਸਰਬ ਤਹ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਾਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰ ਸਾਸਤਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ

0: ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ ਤੁਮ ਜਿਉ ਪਿੰਡ ਸਭ, ਤੂੰ ਮਾਤ ਪਿਤਾ ਹਮ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੇ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ, ਨਾਨਕ ਦਾਸ ਤੁਮਰੀ ਗਤ ਮਿਤ, ਤੁਮ ਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਇ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ, ਸਭ ਦੁਖ ਜਾਏ ਤੇਗ ਬਹਾਦਰ ਸਿਮਰੈ, ਕਰ ਨਾਉਣ ਦੇ ਆਵੇ ਤਾਏ ਸਭ ਤਾਈਓ ਹੀ ਸਹਾਇ। ਦਸਵੀਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਤਾਈਓ ਹੀ ਸਹਾਏ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚਾਹੂ ਸਭ ਜਾਦੇ ਆ, ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਈ ਦੇ ਕੇਂਦਰ ਕੀਤਾ, ਤਿੰਨਾਂ ਗੁਰਮੋਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੇ, ਬਾਂਧ ਬਾਂਧ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿਤ ਕਹਿਗਾ ਸਹਾਰ ਦੇ ਸ਼ਹੀਦ ਹੋਏ, ਸਿੱਕਿਦ ਕੇ ਸਵਾਸਾ ਸੰਗ ਨਭਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ, ਦੇਹ ਤੇ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ। ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦੇ ਰਾਖੇ ਆਪ, ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦੇ ਤਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨੇ ਉਲਟਿਆਂ ਦੀ ਔੜ, ਨੇ ਆਸਰੇ ਦੇ ਆਸਰੇ ਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਗਰ ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸਰਬੱਤ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਮੰਨਣ ਪਰਿਵਾਰ

ਕੈਂਥ ਪਰਿਵਾਰ ਦੇ ਢੇਸੀ ਤੇ ਸਿੱਧੂ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਆਪਦੇ ਹਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੋਧਰ ਸ਼ਬਦ ਚੌਂਕ 'ਚ ਕੀਰਤਨ ਸੋਧਰ ਹੈ ਸਭ ਦੇ ਪਾਠ ਹੋਏ ਨੇ ਪਰਮਦਾਤਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਆਪ ਨੇ ਕਿਰਪਾ ਕੀਤੀ ਦਰੋਂ ਕਰੋਂ ਸਾਹਿਬ ਭਾਈ ਅਮਨਪਾਲ ਸਿੰਘ ਜੀ ਬੀਬੀ ਰਜਿੰਦਰ ਕੌਰ ਮੰਨਣ ਭਾਈ ਇੰਦਰਜੀਤ ਸਿੰਘ ਮਨਜੀਤ ਕੌਰ ਮੰਨਣ ਦੀ ਪੋਤੀ ਅਤੇ ਭਾਈ ਗੁਰਪਿੰਦਰ ਸਿੰਘ ਬੀ ਗੁਰਲੀਨ ਕੌਰ ਦਾਦ ਦੀ ਦੋਹਤੀ ਅਤੇ ਭਾਈ ਪ੍ਰਥਮ ਸਿੰਘ ਜੀ ਜਸ਼ਨਪ੍ਰੀਤ ਕੌਰ ਨੂੰ ਪੁੱਤਰੀ ਦੀ ਦਾਤ ਬੱਚੀ ਅਜੂਨੀ ਕੌਰ ਨੇ ਜਨਮ ਲਿਆ ਸ਼ੁਕਰਾਨੇ ਵਜੋਂ ਅਤੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਅਤੇ ਕਾਰੋਬਾਰਾਂ ਦੀਆਂ ਬਰਕਤਾਂ ਲਈ ਇਸੇ ਤਰ੍ਹਾਂ ਭਾਈ ਅਮਨਦੀਪ ਸਿੰਘ ਬੀ ਕੁਲਵਿੰਦਰ ਕੌਰ ਕੈਂਥ ਪਰਿਵਾਰ ਵੱਲੋਂ ਕਾਕਾ ਤਰਨਦੀਪ ਸਿੰਘ ਕੈਂਥ ਦੇ 8ਵੇਂ ਜਨਮਦਿਨ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਭਾਈ ਗੁਰ ਹਰਗੁਬਾਰੀ ਹਰਗੋਬਿੰਦ ਸਿੰਘ ਜੀ ਅਤੇ ਬੀਬੀ ਤਰਜੀਤ ਕੌਰ ਢੇਸੀ ਪਰਿਵਾਰ ਅਤੇ ਭਾਈ ਹਰਦੀਪ ਸਿੰਘ ਜੀ ਬੀਬੀ ਸਰਬਜੀਤ ਕੌਰ ਸਿੱਧੂ ਪਰਿਵਾਰ ਵੱਲੋਂ ਕਾਕਾ ਜੋਬਨ ਸਿੰਘ ਅਤੇ ਬੱਚੀ ਜੈਸਮੀਨ ਕੌਰ ਦੇ ਆਨੰਦ ਕਾਜ ਦੀ ਖੁਸ਼ੀ ਦੇ ਵਿੱਚ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਦਾਤਾ ਜੀ ਆਪ ਦੇ ਚਰਨ ਪ੍ਰਸੰਨ ਕਰਦਿਆਂ ਸੰਗਤਾਂ ਦੇ ਚਰਨ ਪ੍ਰਸੰਨ ਕੀਤੇ ਨੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਲਈ ਬੱਚਿਆਂ ਦੇ ਜਨਮ ਦਿਨ ਮਨਾਉਂਦਿਆਂ ਅਤੇ ਬੱਚਿਆਂ ਦੇ ਆਨੰਦ ਕਾਜ ਦੀ ਖੁਸ਼ੀ ਵਿੱਚ ਦਾਤਾ ਜੀ ਆਪ ਦਾ ਉਲਟਾ ਅਸਰ ਲੈ ਕੇ ਸਮੂਹ ਪਰਿਵਾਰਾਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸੰਪੂਰਨ ਹੋਏ ਨੇ ਉਪਰੰਤ ਦਾਤਾ ਜੀ ਉਹ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਮਿਹਰ ਕਰਨੀ ਦਾਤਾ ਜੀ ਰਹਿਮਤ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਸਮੂਹ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਰਬੱਤ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਪਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀ ਆ ਦਰੋਂ ਘਰੋਂ ਸਿੱਖੀ ਸਿੱਧ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਸਰਬੱਤ ਦੇ ਕਾਰਜ ਆਸ ਕਰਨੇ ਮਿਹਰ ਕਰਨੀ ਦਾਤਾ ਜੀ ਮੰਨਣ ਪਰਿਵਾਰ ਕੈਂਥ ਪਰਿਵਾਰ ਅਤੇ ਢੇਸੀ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥਕੜਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਗੁਰਸਿੱਖੀ ਜੀਵਨ ਬਖਸ਼ਣਾ ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਿਸ਼ ਕਰਨੀਆਂ ਅਤੇ ਬੱਚੀ ਅਜੂਨੀ ਕੌਰ ਅਤੇ ਦਾਤਾ ਜੀ ਕਾਕਾ ਤਰਨਦੀਪ ਸਿੰਘ ਕੈਂਥ ਦੇ ਸਿਰ ਤੇ ਮਿਹਰ ਭਰਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸਿੱਖ ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਘ ਆਜੂ ਬਖਸ਼ਿਸ਼ ਕਰਨੀ ਗੁਰੂ ਗ੍ਰੰਥ ਗੁਰੂ ਪੰਥ ਆਸ਼ਿਰ ਸਾਹਿਬ ਜੀਵਨ ਬਖਸ਼ਣਾ ਇਸੇ ਤਰ੍ਹਾਂ ਮਿਹਰ ਕਰਨੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰੇ ਦਿਓ ਸਵਾਰ ਸਤਿਗੁਰ ਸਤ ਸਾਖੀ ਦੇ ਮਾਂ ਕੰਸਾ ਢੇਸੀ ਪਰਿਵਾਰ ਤੇ ਸਿੱਧੂ ਪਰਿਵਾਰਾਂ ਦੇ ਬੱਚੇ ਜੋਬਨ ਸਿੰਘ ਤੇ ਜੈਸਮੀਨ ਕੌਰ ਦੇ ਆਨੰਦ ਕਾਰਜ ਆਪਣੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਦੋਨਾਂ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਣੀਆਂ ਪ੍ਰੇਮ ਪਰਿਆਰ ਇਤਫਾਕ ਦੀਆਂ ਦਾਤਾਂ ਅਤੇ ਦੋਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥਰਕੇ ਆਉਣ ਵਾਲੇ ਸਮੇਂ ਦਾਤਾ ਜੀ ਉਹ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨਾ ਤੇ ਪਰਿਵਾਰ ਦੇ ਸਾਰੇ ਕਾਰਜ ਆਪਦੇ ਅੰਗ ਸੰਗ ਸਹਾਇਕ ਸੰਪੂਰਨ ਕਰਨੇ ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ ਦਰੋਂ ਘਰੋਂ ਨਗਰ ਅਖਾੜਾ ਅਤੇ ਕੁਲਵੰਤ ਸਿੰਘ ਢਿੱਲ ਗਿੱਲ ਪਰਿਵਾਰ ਅਤੇ ਰਣਜੋਤ ਸਿੰਘ ਦਾਦਾ ਜੀ ਹਾਂਸ ਪਰਿਵਾਰਾਂ ਵੱਲੋਂ ਖੰਡ ਪਾਠ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ ਸਮੂਹ ਪਰਿਵਾਰਾਂ ਵੱਲੋਂ ਪਵਿੱਤਰ ਹਜ਼ੂਰੀ ਵਿੱਚ ਕੜਾਹ ਪ੍ਰਸ਼ਾਦ ਦੇਗਾ ਹਾਜ਼ਰਾ ਦਾਰ ਪ੍ਰਵਾਨ ਹੋਵੇ ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਐਸ ਉਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ ਦੀਵਾਨ ਸੱਜ ਰਹੇ ਨੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਬਖਸ਼ਣੀ ਮਿਹਰ ਕਰੋ ਦਾਤਾ ਜੀ ਆਓ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਆਸ਼ੀਰਵਾਦ ਬਖਸ਼ੋ ਜੀ ਸੁੱਖ ਹੋਵੇ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਮਿਲ ਬਹੁਚ ਰਾਜ ਕਰੇਗਾ ਖਾਲਸਾ

ਵਾਹਿਗੁਰੂ ਸਾਹਿਬ ਜੀ ਗੁਰਪੂਰਾ ਪੇਟਿਓ ਵਡਭਾਗੀ ਮਨੇ ਪਿਆ ਪਰਗਾਸਾ ਕੋਈ ਨਾ ਪਹੁੰਚਣਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੇ ਬਲਹਾਰੇ ਆਗੇ ਸੁਖ ਪਾਛੇ ਸੁਖ ਸਹਿਜਾ

ਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਸੋਰਠ ਮਹਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਤਾਰੇ ਪੈਖਾਰੀ ਜੀਉ ਮੈਂ ਕਿਆ ਮਾਂਗੂ ਕਿਸ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮਾਂਗੂ ਕਿਸ ਥਿਰ ਨ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਘੜ ਘੜ ਰਾਵ ਰਿਆ ਬਨਵਾਰੀ ਜਲ ਥਲ ਮਈਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਓ ਮਰਤ ਪਿਆਲੇ ਆਕਾਸ ਦਿਖਾਇਓ ਗੁਰ ਸਤਿਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਜੋਨੀ ਹੈ ਬੇਹੋਨੀ ਕੱਢ ਪੀਤਰ ਦੇਖ ਮਰਾਰੀ ਜੀਓ ਜਨਮ ਮਰਨ ਕੋ ਇਹ ਜਗ ਬਪੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰ ਮਿਲੇ ਤਾਂ ਗੁਰਮਤ ਪਾਈਐ ਸਾਕਤ ਬਾਜੇ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਾਰੇ ਬੌੜ ਨਗਰ ਮਮਜਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਰਾਰੇ ਬੌੜ ਨਗਰ ਮਮਜਾਰੀ ਜੀਓ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰਮਿੰਦ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀ ਸਤਿਸੰਗ ਜੀ। ਆਪ ਜੀ ਨੇ ਸ਼ਾਮਾਂ ਦੇ ਦੀਵਾਨ ਜੀ ਨੇ ਨਿਤਨੇਮ ਦੀ ਬਾਣੀ, ਸੋਧ ਰਹਿ ਸਾਹਿਬ ਦੇ ਪਾਠ, ਉਪਰੰਤ ਸੁਖਮਣੀ ਸਾਹਿਬ ਦੇ ਪਾਠ, ਮੰਨਣ ਪਰਿਵਾਰ ਕੈਂਥ ਅਤੇ ਕੇਸੀ ਅਤੇ ਸਿੱਧੂ ਪਰਿਵਾਰਾਂ ਵੱਲੋਂ ਸਤਿਗੁਰ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰਾਂ ਨੂੰ ਸੁਖਮਣੀ ਸਾਹਿਬ ਦੇ ਪਾਠ ਆਰੰਭ ਹੋਏ ਪੂਰਨਤਾ ਤੋਂ ਉਪਰੰਤ। ਆਪ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਸੁੱਖ ਸ਼ਾਂਤੀ ਵਾਸਤੇ ਬਖਸ਼ੀਆਂ ਦਾ ਅਰਦਾ ਦਾ ਸ਼ਰਾਨਾ ਕਰਦੇ ਹੋਏ ਅਤੇ ਬੱਚੀ ਅਜੂਨੀ ਕੌਰ ਮੰਨਣ ਦੀ ਅਤੇ ਕਾਕਾ ਤਰਨਦੀਪ ਸਿੰਘ ਕੈਂਥ ਦੇ 8ਵੇਂ ਜਨਮ ਦੀ ਖੁਸ਼ੀ ਵਿੱਚ ਅਤੇ ਕਾਕਾ ਜੋਬਨ ਸਿੰਘ ਜੈਸਮੀਨ ਕੌਰ ਦੇ ਦੰਦ ਕਾਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਏ ਸ਼ੁਕਰਾਨੇ ਵਜੋਂ ਆਪ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰੂ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸ਼ਰਮ ਕੀਤੇ ਨੇ। ਗੁਰੂ ਕਿਰਪਾ ਕਰੇ, ਆਪ ਸਭ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀਆਂ ਕਲਾ ਬਖਸ਼ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਰੰਭ ਕੀਤੇ ਹੋਏ ਕਾਰਜ ਸਤਿਗੁਰ ਸੰਪੂਰਨ ਕਰਨ, ਦੋਨਾਂ ਬੱਚਿਆਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ਿਸ਼ ਕਰਨ। ਕਾਕਾ ਤਰਨਦੀਪ ਸਿੰਘ ਅਤੇ ਇੱਕ ਬੱਚੀ ਅਜੂਨੀ ਕੌਰ ਦੇ ਸਿਰ ਤੇ ਮਿਹਰ ਭਰਿਆ ਬੱਚਿਆਂ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚੇ ਸ਼ੁਭ ਗੁਣ ਬਖਸ਼ਿਸ਼ ਕਰਨ। ਸਮੂਹ ਪਰਿਵਾਰਾਂ ਨੂੰ ਬਹੁਤ ਬਹੁਤ ਬੱਚਿਆਂ ਦੇ ਜਨਮ ਦਿਨ ਦੀਆਂ ਅਤੇ ਆਨੰਦ ਕਾਜ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ, ਸਰਬੱਤ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀ ਕਲਾ ਮਿਲਣ। ਪਰਿਵਾਰਾਂ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਸਭ ਨੂੰ ਬੇਨਤੀ ਹੈ ਸ਼ਰਧਾ ਮੁਤਾਬਕ ਕੀਰਤਨ ਅਤੇ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ। ਸੋ 2-3 ਖੰਡ ਪੜ ਆਰੰਭ ਨੇ। ਅਖਾੜਾ ਨਗਰ ਗਿੱਲ ਪਰਿਵਾਰ ਇਤਿਹਾਸ ਪਰਿਵਾਰਾਂ ਵੱਲੋਂ ਕੱਲ੍ਹ ਨੂੰ ਉਹਨਾਂ ਦੇ ਭੋਗ ਪੈਣਗੇ, ਹਫ਼ਤਾਵਾਰੀ ਦੀਵਾਨ ਸੜਗੇ। ਆਪ ਜੀ ਨੂੰ ਬੇਨਤੀ ਪਰਿਵਾਰਾਂ ਨੂੰ ਦਰਸ਼ਨ ਦੇਣੇ, ਉਹਨਾਂ ਵੱਲੋਂ ਵੀ ਸੇਵਾ ਹੋ ਰਹੀ ਹੈ। ਇਸੇ ਤਰ੍ਹਾਂ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਨ੍ਹਾਂ ਬੱਚਿਆਂ ਨੇ ਜਾਂ ਕਿਸੇ ਨੇ ਹੋਰ ਨੇ ਪੱਗ ਬੰਨਣੀ ਸਿੱਖਣੀ ਹੈ ਅਤੇ ਉਹਨਾਂ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ ਨੂੰ 6 ਵਜੇ ਇੱਥੇ ਸਿੰਘ ਆਉਂਦੇ ਨੇ, ਆਪੋ ਆਪਣੀਆਂ ਦਸਤਾਰਾਂ ਲੈ ਕੇ ਤੁਸੀਂ ਆ ਕੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਜਿਹੜੀ ਉਹ ਲੈ ਸਕਦੇ ਜੇ। ਕਿਉਂਕਿ ਦਸਤਾਰ ਜਿਹੜੀ ਹੈ ਇਹ ਗੁਰਮੁਖਰ ਸੋਹਣੀ ਸੱਜੀ ਹੋਵੇ ਅਤੇ ਸੋਹਣਾ ਮੁੱਖ ਲੱਗਦਾ, ਕੋਸ਼ਿਸ਼ ਕਰੀਏ ਕਿ ਆਪਾਂ ਇਹਨਾਂ ਕੋਲ ਲਾਹਾ ਲਈਏ। ਸੋ ਗੁਰੂ ਕਿਰਪਾ ਕਰੇ, ਹੁਣ ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲਾ ਜਥਾ ਆਪ ਜੀ ਨੂੰ ਕੀਰਤਨ ਸਰਵਣ ਕਰਨਗੇ। ਉਸ ਤੋਂ ਪਹਿਲਾਂ ਬੇਨਤੀ ਹੈ ਕਿ ਕਾਕਾ ਤਰਨਦੀਪ ਸਿੰਘ, ਉਹਨਾਂ ਨੂੰ ਮੈਂ ਵਧਾਈ ਦਾ ਸਰਟੀਫਿਕੇਟ ਗੁਰਦੁਆਰਾ ਸਾਹਿਬ ਵੱਲੋਂ ਦੇਣਾ ਭੇਟਾ ਕਰਨਾ। ਬੱਚੇ ਨੂੰ ਬੇਨਤੀ ਹੈ ਕਿ ਉਹ ਆਪਣਾ ਸਰਟੀਫਿਕੇਟ ਸਵੀਕਾਰ ਕਰੇ। ਇਸੇ ਤਰ੍ਹਾਂ ਬੱਚੀ ਅਜੂਨੀ ਕੌਰ ਮੰਨਣ ਨੂੰ ਵੀ ਬੇਨਤੀ ਹੈ ਪਰਿਵਾਰ ਨੂੰ ਕਿ ਉਹ ਬੱਚੀ ਨੂੰ ਲੈ ਕੇ ਆਣ ਆਪਣਾ ਸਰਟੀਫਿਕੇਟ ਜਿਹੜਾ ਸਵੀਕਾਰ ਕਰਨ। ਬਹੁਤ ਬਹੁਤ ਵਧਾਈਆਂ, ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਬਖਸ਼ੇ। ਆਓ ਕਾਕਾ ਤਰਨਦੀਪ ਸਿੰਘ, ਹੈਪੀ ਬਰਥਡੇ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਤੋ ਬੱਚੀ ਅਜੂਨੀ ਕੌਰ, ਸੋ ਆਓ ਸਰਵਣ ਕਰੋ ਕੀਰਤਨ। ਉਹ ਸ਼ਾਇਦ ਬਾਹਰ ਆ ਬੱਚੀ, ਲੈ ਕੇ ਆਣ ਕੇ ਆਪਣਾ ਸਰਟੀਫਿਕੇਟ ਲਿਜਾ ਸਕਦੇ, ਉਹਨਾਂ ਦੇ ਪਰਿਵਾਰ ਵਿੱਚੋਂ ਕੋਈ ਵੀ ਲੈ ਸਕਦਾ। ਵਾਹਿਗੁਰੂ ਜੀ ਕਾ ਖਾਲਸਾ,

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਜਥੇ ਸਮੇਤ ਆਪ ਜੀ ਨੂੰ ਉਲਾਹੀ ਬਾਣੀ ਦੇ ਮਲੋਰ ਕੀਰਤਨ ਦੁਆਰੇ ਨਿਹਾਲ ਕਰ ਰਹੇ ਸਨ। ਜਥੇਦਾਰ ਸਰਬੱਤ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਮੰਨਣ ਪਰਿਵਾਰ ਕੈਂਤ ਅਤੇ ਢੇਸੀ ਸਿੱਧੂ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਔਰ ਇਸੇ ਤਰ੍ਹਾਂ ਤਿੰਨ ਅਖੰਡ ਪਾਠ ਰੰਭ ਨੇ, ਪਿੰਡ ਅਖਾੜਾ, ਕੁਲਵੰਤ ਸਿੰਘ ਗਿੱਲ ਪਰਿਵਾਰ ਅਤੇ ਰਣਜੋਤ ਸਿੰਘ ਜੀ ਹਾਂਸ ਪਰਿਵਾਰਾਂ ਵੱਲੋਂ। ਕੱਲ੍ਹ ਨੂੰ ਭੋਗ ਪੈਣਗੇ, ਪਰਿਵਾਰਾਂ ਨੂੰ ਬੇਨਤੀ ਦਰਸ਼ਨ ਦੇਣੇ। ਹਰ ਸ਼ੁੱਕਰਵਾਰ 6 ਵਜੇ ਗੁਰਦੁਆਰਾ ਸਾਹਿਬ ਵਿਖੇ ਪੱਗ ਬੰਨ੍ਹਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਜਿਨ੍ਹਾਂ ਬੱਚਿਆਂ ਨੇ ਜਾਂ ਜਿਨ੍ਹਾਂ ਨੇ ਪੱਗ ਸਿੱਖਣੀ ਬੰਨ੍ਹਣੀ, ਉਹਨਾਂ ਨੂੰ ਬੇਨਤੀ ਹੈ ਕਿ ਸ਼ੁੱਕਰਵਾਰ ਨੂੰ 6 ਵਜੇ ਆਪਣੀਆਂ ਦਸਤਾਰਾਂ ਲੈ ਕੇ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

दया करो कश्मीर पावू, डुबदे पत्थर तारे, जीड़ा अगन बराबर तपै

0: रास बिरानी राखते खाया कर का खेत। जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते दसा पातशाहियां दी जोत सचे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच जुड़ बैठे सत्कारयोग सन्मानयोग सतसंगी जनों सतगुरां दी बड़ी अपार बख्शिश रहमत होई है। आप सब सतगुरु दी पावन हजूरी विच जुड़ बैठ के मेरे तो पहला भाई हरजीत सिंह होणा दे जथे पासों सतगुरां दी अमृतमई बाणी दे रस भिन्ने कीर्तन सरवण कर रहे सी। आओ समा है लड़ीवार चल रहे भगत कबीर साहब जी दे श्लोकां दी विचार दा। विचारां नूं आरंभण तों पहला जिन्ने शरीर आप गुरदेव दी हजूरी विच बैठे हो आओ फतेह दी सांझ पाईए जी। वाहिगुरु जी का खालसा वाहिगुरु जी की फतेह। कबीर साहब वो क्रांतिकारी भगत ने जिन्हां ने वक्त दे जिहड़े भेखी साधु सन भावें उन्हां दी किन्नी भी मानता सी बड़ी सिरमौरता सी खास करके हिंदू जगत विच ब्राह्मण दी उस सत्ता नूं उन्हां ने चैलेंज कीता सी। सतगुरु गुरु ग्रंथ साहिब दी बाणी दे विच असीं बहुत सारे शब्द ऐसे पढ़ते हाँ जिन्हां विच रब्बी प्रेम मुहब्बत दी गल कीती है गुरु की उस्तत ते वड्याई की गल कीती है जां जिहड़ियां साडियां घरेलू समस्यावां ने लोड़ां जरूरतां ने उहदी गल कीती है। उत्थे बाणी दे विच एक वड्डा हिस्सा जिहनूं कबीर साहब ने दर्ज किया ना उहनां ने कर्म कांडां दा जिक्र किया है। सवेर दे समें भी गौड़ी राग विच कबीर साहब दे शब्द चल रहे ने ते तकरीबन पिछले जिन्ने क दिनों तो मैं कबीर साहब दे शब्द पढ़ रहा हाँ विचार रहा हाँ ते हर शब्द विच ही जिहड़ा एक सिस्टम पुजारी ने क्रिएट किया है ना उन्हों बड़ा वड्डा उन्होंने चैलेंज किया है। मैं एक दो एग्जाम्पल देवांगा शब्दों दी ने। थोड़े दिन पहला शब्द विचारिया सी उहदे बोल सन रे जन मन माधो स्यों लाई है चतुराई ना चतुर भुज पाई है। उहदे विच उहनां ने जिक्र किया क्या जप क्या तप क्या व्रत पूजा जां कै हृदय भाउ है दूजा। जप की गल कर दिती तप की गल की वरतां की गल की भी जिहड़े लोग वरत रखते ने। फिर अज जिहड़ा शब्द विचारिया उहदे विच कबीर साहब ने जिक्र किया कि जो जन परमित परमन जाना बातन ही बैकुंठ बखाना ना जाना बैकुंठ कहां ही जान जान सब कह तहां ही। उत्थे उन्होंने गल बैकुंठ दी कीती स्वर्ग दी कीती कि जिहड़े लोग इदां दसदे ने सानू कि आ स्वर्ग हुंदा है आ नरक हुंदा है मौत तो बाद स्वर्ग का नक्शा इदां दा है नरकां दा नक्शा इदां दा है। शब्द का बोल बड़ा प्यारा उन्हें कहा जो जन परमित परमित दा अर्थ मित दा अर्थ हुंदा मिणती अंदाजा। जिवें इहनां नूं सौखे तरीके नाल समझणा होवे आपां घर दे विच कोई चीज बनाउणी होवे ते इक शब्द आपां वरतदे हां एसटीमेट लवाईए इहदा। एसटीमेट नूं की कहिंदे ने अंदाजा कि भला इहदा किन्ना क खर्चा आवेगा। अच्छा तुसीं मिस्त्री सद्या कोई चीज़ बनाउण वाला सद्या किसी चीज़ नूं रेनोवेट करना सी तुसीं ਮਿਸਤਰੀ ਨੂੰ ਸੱਦ ਲਿਆ ਤੇ ਉਹਨੂੰ ਆਖਿਆ ਅੰਦਾਜ਼ਾ ਲਾ ਕੇ ਦੱਸ। ਉਹਨੇ ਆਖਿਆ ਜੀ $1,000 ਲੱਗੇਗਾ। ਹਾਂ 100 ਵੱਧ ਵੀ ਸਕਦਾ ਤੇ 100 ਘੱਟ ਵੀ ਸਕਦਾ, ਇੱਦਾਂ ਹੀ ਹੈ ਨਾ ਵੀ ਜੇ ਆਪਾਂ ਫਲਾਨੀ ਜਗ੍ਹਾ ਤੋਂ ਲੈ ਆਈਏ ਤੇ ਫਿਰ ਹੋ ਸਕਦਾ 100-150 ਦਾ ਫਰਕ ਹੋਰ ਵੀ ਪੈ ਜਾਵੇ, ਜੇ ਇੱਥੋਂ ਲਈਏ ਤੇ ਹੋ ਸਕਦਾ 100-150 ਦਾ ਲੇਬਰ ਦਾ ਫਰਕ ਪੈ ਜਾਵੇ। ਮਤਲਬ ਉਹਨੇ ਇੱਕ ਐਕੂਰੇਟ ਅੰਦਾਜ਼ਾ ਤੇ ਭਾਵੇਂ ਨਹੀਂ ਦਿੱਤਾ ਪਰ ਐਕੂਰੇਸੀ ਦੇ ਨੇੜੇ ਤੇੜੇ ਉਹਨੇ ਦੱਸ ਦਿੱਤਾ ਵੀ ਇੰਨਾ ਕੁ ਅੰਦਾਜ਼ਾ ਇਹਦਾ ਹੈਗਾ। ਆਖਿਰ ਰੱਬ ਬਾਰੇ ਵੀ ਤੁਸੀਂ ਇੱਦਾਂ ਅੰਦਾਜ਼ਾ ਲਾ ਲਓ ਕਿ ਉਹ ਏਡਾ ਕੁ ਹੁੰਦਾ। ਉਹਨਾਂ ਨੇ ਚੈਲੰਜ ਕੀਤਾ ਵੀ ਜਿਹੜੇ ਲੋਕਾਂ ਨੇ ਇੱਦਾਂ ਐਕੂਰੇਟ ਦੱਸਿਆ ਵੀ ਸਵਰਗ ਦੇ ਵਿੱਚ ਆਹ ਕੁਝ ਹੁੰਦਾ ਹੈ ਆਹ ਕੁਝ ਹੁੰਦਾ, ਉਹ ਕਹਿੰਦੇ ਤੁਸੀਂ ਕਿਵੇਂ ਦੱਸ ਸਕਦੇ ਹੋ, ਤੁਸੀਂ ਅੰਦਾਜ਼ਾ ਲਾ ਲਿਆ ਇਹਦਾ ਵੀ ਅਕਾਲ ਪੁਰਖ ਵਾਹਿਗੁਰੂ ਜਿਹਦੇ ਬਾਰੇ ਤੁਸੀਂ ਕਹਿੰਦੇ ਹੋ ਵੀ ਉਹਦੀ ਤੇ ਮਿਤੀ ਕੋਈ ਨਹੀਂ। ਮਿਤ ਦਾ ਅਰਥ ਹੁੰਦਾ ਮਿਣਤੀ, ਅੰਦਾਜ਼ਾ। ਤੇ ਆਪਾਂ ਇੱਕ ਬਚਨ ਸਤਿਗੁਰ ਦੀ ਬਾਣੀ ਵਿੱਚੋਂ ਹੀ ਪੜ੍ਹਦੇ ਹਾਂ ਵੀ ਤੁਮਰੀ ਗਤ ਮਿਤ ਕੀ ਹੈ ਜੀ, ਤੁਮ ਹੀ ਜਾਣੋ ਵੀ ਤੇਰੀ ਗੱਤ ਤੇਰੀ ਵਡਿਆਈ ਕੀ ਹੈ, ਤੇਰੀ ਮਿਣਤੀ ਕੀ ਹੈ, ਤੂੰ ਜਾਣਦਾ ਹੈ, ਮੈਂ ਕਿਵੇਂ ਦੱਸ ਸਕਦਾ। ਤੇ ਖਿਮਾ ਚਾਹੁੰਦਾ ਜਿਹੜੇ ਲੋਕਾਂ ਨੇ ਰੱਬ ਦੇ ਨਾਂ ਤੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ, ਅਡੰਬਰ ਕਰਿਆ, ਉਹਨਾਂ ਨੇ ਸਵਰਗ ਦਾ ਨਕਸ਼ਾ ਬਣਾ ਕੇ ਵੀ ਆਪਣੇ ਡੇਰੇ ਦੀ ਕੰਧ ਤੇ ਲਾ ਦਿੱਤਾ ਵੀ ਸਵਰਗ ਇੱਦਾਂ ਦਾ ਹੁੰਦਾ, ਤੁਸੀਂ ਹੈਰਾਨ ਹੋਵੋਗੇ। ਜਗਰਾਓ ਕੋਲ ਪੈਂਦਾ ਇਹ ਡੇਰਾ, ਠਾਠ ਕਹਿੰਦੇ ਨੇ ਉਹਨੂੰ ਅਕਸਰ ਹੀ। ਉਹ ਕਹਿੰਦੇ ਮਹਾਂਪੁਰਖਾਂ ਨੇ ਸਵਰਗ ਦਾ ਨਕਸ਼ਾ ਲਿਆਣ ਕੇ ਇੱਥੇ ਲਾ ਦਿੱਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਵੀ ਰੱਬ ਦੇ ਬਾਰੇ ਤੇ ਤੁਸੀਂ ਅੰਦਾਜ਼ਾ ਲਾ ਹੀ ਨਹੀਂ ਸਕਦੇ। ਕਿੰਨੇ ਸ਼ਬਦ ਐਸੇ ਨੇ ਜੇ ਮੈਂ ਪੜ੍ਹਨ ਲੱਗਾ ਬਾਬੇ ਦੀ ਬਾਣੀ ਦਾ, ਇੱਕ ਸ਼੍ਰੀ ਰਾਗ ਵਿੱਚ ਵਾਰ ਸ਼੍ਰੀ ਰਾਗ ਦੇ ਵਿੱਚ ਇੱਕ ਵਾਕ ਆਉਂਦਾ ਹੈ, ਮਹਾਰਾਜ ਉੱਥੇ ਬਖਸ਼ਿਸ਼ ਕਰਦਿਆਂ ਕਹਿੰਦੇ ਨੇ ਵੀ ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੇ ਜਾਊਂ। ਆਖਿਆ ਜੇ ਮੈਂ ਪੰਛੀ ਬਣ ਜਾਵਾਂ ਤੇ ਇੱਦਾਂ ਅਸਮਾਨਾਂ ਦੇ ਉੱਪਰ ਦੀ ਉੱਪਰ ਦੀ ਉੱਪਰ ਚੱਲਿਆ ਫਿਰਾਂ, ਆਪਾਂ ਹੁਣ ਜਹਾਜ਼ਾਂ ਤੇ ਕਿੰਨਾ ਉੱਚਾ ਉੱਡਦੇ ਹਾਂ, ਪਰ ਕੀ ਤੁਸੀਂ ਆਸਮਾਨ ਦੀ ਥਾਂ ਪਾ ਲਈ ਹੈ ਵੀ ਅਸੀਂ ਜਦੋਂ ਜਹਾਜ਼ ਉੱਪਰ ਦੀ ਲੰਘਦਾ ਕਿੰਨਾ ਛੋਟਾ ਜਿਹਾ ਦਿਖਦਾ ਹੈ, ਜਿਹੜਾ ਜਹਾਜ਼ ਵਿੱਚ ਬੈਠਾ ਉਹਨੂੰ ਦੁਨੀਆ ਕੀੜੇ ਮਕੌੜੇ ਜਿਹੇ ਨਜ਼ਰ ਆਉਂਦੀ ਹੈ, ਪਰ ਕੋਈ ਜਹਾਜ਼ ਵਿੱਚ ਜਿਹੜਾ ਯਾਤਰਾ ਕਰ ਆਇਆ ਉਹ ਕਹਿੰਦਾ ਵੀ ਮੈਂ ਅੰਤ ਪਾ ਲਿਆ, ਮੈਨੂੰ ਪਤਾ ਲੱਗ ਗਿਆ ਕੁਦਰਤ ਦਾ ਨਹੀਂ। ਬਾਬੇ ਨੇ ਆਖਿਆ ਪ੍ਰਮਾਣੂ ਪ੍ਰਜੰਤ ਆਕਾਸ਼ਾਂ, ਵੀ ਬੰਦਾ ਪ੍ਰਮਾਣੂ ਹੀ ਬਣ ਜਾਵੇ ਨਾ, ਆਕਾਸ਼ ਵਿੱਚ ਚਲਿਆ ਜਾਵੇ, ਇੰਨਾ ਪ੍ਰਮਾਣੂ ਕਹਿੰਦਾ ਜਿਹਨੂੰ ਆਪਾਂ ਕਹਿੰਦੇ ਛੋਟਾ ਪਾਰਟ, ਇੱਕ ਬਹੁਤ ਹਿੱਸਾ, ਜਿਵੇਂ ਕਿਸੇ ਨੂੰ ਤੋੜੀਦਾ ਹੈ, ਤੋੜੀ ਜਾਈਦਾ, ਤੋੜੀ ਜਾਈਦਾ, ਤਾਂ ਜਾ ਕੇ ਵੀ ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੇ ਕੋਈ ਇੰਨਾ ਬਰੀਕ ਵੀ ਬਣ ਜਾਵੇ। ਜੇ ਹੁਣ ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਨੇ ਵੀ ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਓ, ਨਦਰੀ ਕਿਸੇ ਨਾ ਆਵੋ, ਨਾ ਕੁਛ ਪੀਆਂ ਨਾ ਖਾਊ, ਨਾ ਮੈਂ ਕੁਝ ਪੀਵਾਂ ਨਾ ਕੁਝ ਖਾਵਾਂ, ਇੰਨੀ ਤਪੱਸਿਆ ਕਰਾਂ ਵੀ ਮੈਂ ਪੰਛੀ ਬਣ ਜਾਵਾਂ, ਕਿਸੇ ਨੂੰ ਨਜ਼ਰ ਨਾ ਆਵਾਂ, ਮਹਾਰਾਜ ਫਿਰ ਤੇਰੀ ਕੀਮਤ ਪੈ ਜਾਵੇਗੀ। ਆਖਿਆ ਵੀ ਤੇਰੀ ਕੀਮਤ ਨਾ ਪਵੇ ਹੋ ਕੇਵੜ ਆਖਾਂ ਨਾ ਹੋ, ਤਾਂ ਵੀ ਤੇਰੀ ਕੀਮਤ ਨਹੀਂ ਪੈ ਸਕਦੀ। ਸੋ ਕਬੀਰ ਸਾਹਿਬ ਨੇ ਜਿਹੜਾ ਚੈਲੰਜ ਕੀਤਾ ਉਹ ਬੜਾ ਵੱਡਾ ਸੀ। ਉਹਨਾਂ ਨੇ ਆਖਿਆ ਕਬੀਰ ਜੇ ਮਾਰਗ ਪੰਡਿਤ ਗਏ ਪਾਛੇ ਪਰੀ ਬਹੀਰ, ਪੰਡਤਾਂ ਦੇ ਦੱਸੇ ਹੋਏ ਰਾਹਾਂ ਦੇ ਮਗਰ ਭੀੜਾਂ ਦੀਆਂ ਭੀੜਾਂ ਤੁਰ ਪਈਆਂ। ਬਹੀਰ ਦਾ ਅਰਥ ਹੁੰਦਾ ਭੀੜਾਂ। ਜੇ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਔਕੜ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ। ਤੇ ਜੇ ਕੋਈ ਧਾਰਮਿਕ ਤੌਰ ਉੱਤੇ ਇੱਦਾਂ ਉੱਚੀ ਉੱਚੀ ਰੱਬ ਨੂੰ ਯਾਦ ਵੀ ਕਰ ਰਹੇ ਤੇ ਉਹਨਾਂ ਨੇ ਤਾਂ ਵੀ ਆਖਿਆ ਵੀ ਮੁੱਲਾ ਮੁਨਾਰੇ ਕਿਹਾ ਚੜੇ ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਕਿੰਨੇ ਐਸੇ ਸ਼ਬਦ ਬਣ, ਅੰਤਰ ਮੈਲ ਜੇ ਤੀਰਥ ਨਾਵਾਂ ਤਿਸ ਬੈਕੁੰਠ ਨਾ ਜਾਣਾ। ਆਖਿਆ ਅੰਦਰ ਮੈਲ ਹੈ, ਤੀਰਥਾਂ ਉੱਤੇ ਨਹਾਉਣਾ ਫਿਰਦਾ ਹੈ ਤੇ ਇੱਦਾਂ ਤੂੰ ਕਿਤੇ ਬੈਕੁੰਠ ਵਿੱਚ ਪਹੁੰਚ ਚੱਲਿਆ ਜਿਹੜਾ ਬੈਕੁੰਠ ਤੂੰ ਆਪ ਹੀ ਸਿਰਜਿਆ। ਹੁਣ ਕਬੀਰ ਸਾਹਿਬ ਨੇ ਅੱਜ ਵੀ ਜਿਹੜਾ ਜ਼ਿਕਰ ਕੀਤਾ ਹੈ ਨਾ ਜੀ, ਇਹ ਜਿਹੜਾ ਪ੍ਰਸੰਗ ਚੱਲਣ ਡਿਆ ਹੈ ਰੰਬ ਇੱਥੋਂ ਹੋਇਆ ਸੀ ਵੀ ਕੋਈ ਬੰਦਾ ਰੱਬ ਦੀ ਇਬਾਦਤ ਲਈ ਨਿਕਲਿਆ, ਰੱਬ ਨੂੰ ਯਾਦ ਕਰਨ ਲਈ ਨਿਕਲਿਆ, ਜਦੋਂ ਉਹਨੇ ਥੋੜ੍ਹੀ ਜਿਹੀ ਰੱਬ ਦੀ ਭਗਤੀ ਕੀਤੀ, ਕੋਈ ਚਿੰਤਨ ਕੀਤਾ ਤੇ ਉਹਨੇ ਚਾਰ ਚੇਲੇ ਬਣਾ ਲਏ, ਉਹਦੇ ਕੋਲ ਗਿਆਨ ਲੈਣ ਵਾਲੇ ਆ ਗਏ, ਉਹਦਾ ਅਸਲੀ ਪ੍ਰਯੋਜਨ ਮਿਸ ਹੋ ਗਿਆ, ਉੱਥੋਂ ਭਟਕ ਗਿਆ ਉਹ। ਤੇ ਬਾਬੇ ਕਬੀਰ ਸਾਹਿਬ ਦਾ ਇਹ ਬਚਨ ਆਪਾਂ ਕੱਲ ਵਿਚਾਰਿਆ ਸੀ, ਕਬੀਰ ਸਿੱਖ ਸ਼ਾਖਾ ਬਹੁਤੇ ਕੀਏ ਕੇਸੋ ਕੀ ਉਹ ਨਾ ਮੀਤ। ਆਖਿਆ ਮਿੱਤਰ ਤੇ ਬਣਾਉਣਾ ਸੀ ਕੇਸੋ ਨੂੰ, ਕੇਸੋ ਕਿਹਨੂੰ ਕਹਿੰਦੇ ਨੇ, ਕੇਸੋ ਕਹੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਰੱਖੋ। ਇਹ ਜਿੰਨਾ ਸ਼ਬਦ ਬਾਣੀ ਦੇ ਵਿੱਚ ਕੇਸਾ, ਵੈਸੇ ਕੇਸੋ ਕਹਿੰਦੇ ਨੇ ਕ੍ਰਿਸ਼ਨ ਨੂੰ ਜਿਹੜਾ ਕਾਲੇ ਵਾਲਾਂ ਵਾਲਾ ਹੈ, ਰੱਬ ਦੇ ਕੋਈ ਕੇਸ ਨਹੀਂ ਹੈਗੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਜਿੰਨੇ ਜਿਹੜੇ ਸ਼ਬਦ ਸੀ ਨਾ, ਚਾਹੇ ਗੋਬਿੰਦ ਹੈ ਚਾਹੇ ਗੋਪਾਲ ਹੈ ਬੀਠਲ ਹੈ, ਜਿਹੜੇ ਸਨਾਤਨ ਵਿੱਚ ਜਿਹੜੇ ਸ਼ਬਦ ਪ੍ਰਚਲਿਤ ਸਨ, ਉਹਨਾਂ ਨੂੰ ਵਰਤਿਆ ਮਹਾਰਾਜ ਨੇ, ਉਹਨਾਂ ਨੇ ਕੇਸੋ ਵੀ ਆਖਿਆ। ਫਿਰ ਇਹ ਵੀ ਬਚਨ ਬਾਣੀ ਦੇ ਵਿੱਚ ਨੇ ਵੀ ਕੇਸਾਂ ਕਾ ਕਰ ਚਵਰ ਟਲਾਵਾਂ, ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਟਲਾ ਦਿਆਂ। ਹੁਣ ਇੱਦਾਂ ਨਹੀਂ ਨਾ ਹੁੰਦਾ, ਗੱਲ ਉੱਥੇ ਹੈ, ਇੱਕ ਭਾਵ ਹੈ ਨਾ ਕਵਿਤਾ ਦਾ, ਇੱਕ ਆਪਣਾ ਮੀਨਿੰਗ ਹੈ, ਇੱਕ ਮਤਲਬ ਹੈ ਉਹਦਾ। ਸੋ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਵੀ ਸਿੱਖ ਸ਼ਾਖਾ ਬਹੁਤੇ ਕੀ ਏ, ਬੜੇ ਚੇਲੇ ਬਣਾ ਲਏ, ਸਿੱਖ ਬਣਾ ਲਏ ਆਪਣੇ, ਕੇਸੋ ਕੀ ਹੋ ਨਾ ਮੀਤ। ਪਰ ਜਿਹਨੂੰ ਅਸਲੀ ਬਣਾਉਣਾ ਸੀ ਮਿੱਤਰ ਕੇਸੋ ਨੂੰ, ਵਾਹਿਗੁਰੂ ਨੂੰ, ਅਕਾਲ ਪੁਰਖ ਨੂੰ, ਉਹਦੇ ਨਾਲੋਂ ਤੇ ਟੁੱਟ ਗਿਆ। ਚਾਲੇ ਥੇ ਅਰ ਮਿਲਣ ਕੋ, ਚੱਲਿਆ ਸੀ ਰੱਬ ਨੂੰ ਮਿਲਣ ਲਈ, ਵਿੱਚ ਅਟਕਿਓ ਚੀਤ, ਤੁਰਿਆ ਤੇ ਰੱਬ ਦੇ ਰਾਹ ਉੱਤੇ ਸੀ ਤੇ ਅਟਕ ਗਿਆ ਚੇਲਿਆਂ ਦੇ ਵਿੱਚ, ਮੁਸੀਬਤਾਂ ਹੋਰ ਪੈ ਗਈਆਂ। ਫਿਰ ਕਬੀਰ ਸਾਹਿਬ ਨੇ ਆਖਿਆ, ਕਬੀਰ ਕਾਰਨ ਬਪੁਰਾ ਕਿਆ ਕਰੈ, ਜੋ ਰਾਮ ਨਾ ਕਰੈ ਸਹਾਏ, ਜਿਹ ਜਿਹ ਡਾਲੀ ਪੱਗ ਤਰੋਂ ਸੋਈ ਮੁਰ ਮੁਰ ਜਾਏ। ਜਿਵੇਂ ਬੰਦੇ ਨੇ ਰੁੱਖ ਦੀ ਟੀਸੀ ਤੇ ਪਹੁੰਚਣਾ ਹੋਵੇ, ਤਾਂ ਤੱਕ ਪਹੁੰਚਣਾ ਹੋਵੇ ਤੇ ਟਾਹਣੀਆਂ ਮਜ਼ਬੂਤ ਚਾਹੀਦੀਆਂ ਨੇ, ਟਾਹਣੀਆਂ ਦਾ ਸਹਾਰਾ ਲੈ ਕੇ ਬੰਦਾ ਅੱਗੇ ਤੋਂ ਅੱਗੇ ਤੁਰਿਆ ਜਾਂਦਾ ਹੈ ਨਾ। ਆਖਿਆ ਜਿਹੜੀ ਜਿਹੜੀ ਡਾਲੀ ਉੱਤੇ ਪੈਰ ਧਰ ਰਿਹਾ, ਉਹੀ ਡਾਲੀ ਮੁੜ ਜਾਂਦੀ ਹੈ, ਉਹ ਕਮਜ਼ੋਰ ਹੈ, ਇਸ ਕਰਕੇ ਟੀਸੀ ਉੱਤੇ ਨਹੀਂ ਪਹੁੰਚ ਸਕਦਾ। ਜਿਹੜੇ ਜਿਹੜੇ ਕਰਮ ਕਰ ਰਿਹਾ ਨਾ ਮੈਂ, ਉਹ ਚੀਜ਼ਾਂ ਮੁੜਦੀਆਂ ਜਾਂਦੀਆਂ। ਬਾਣੀ ਪੜ੍ਹਨੀ ਸ਼ੁਰੂ ਕੀਤੀ, ਜੀਵਨ ਵਿੱਚ ਹਉਮੈ ਆ ਗਈ, ਟਾਹਣੀ ਮੁੜ ਗਈ, ਹੰਕਾਰ ਆ ਗਿਆ, ਆਪਣੇ ਵੱਲੋਂ ਮੈਂ ਧਰਮੀ ਬਣਿਆ ਪਰ ਜੀਵਨ ਵਿੱਚ ਹਉਮੈ ਉਦਾਂ ਹੀ ਹੈ, ਉਹ ਟਾਹਣੀ ਮੁੜ ਗਈ, ਫਾਇਦਾ ਕੋਈ ਨਹੀਂ ਹੋਇਆ। ਕੋਈ ਕਰਮ ਕਾਂਡ ਕੀਤਾ, ਉਹਦੇ ਵਿੱਚੋਂ ਵੀ ਕੋਈ ਚੀਜ਼ ਨਹੀਂ। ਜਿੰਨੀਆਂ ਟਾਹਣੀਆਂ ਮੈਂ ਇੱਦਾਂ ਸਿਰਜ ਲਈਆਂ, ਜਿੰਨੀਆਂ ਪੌੜੀਆਂ ਸਿਰਜ ਲਈਆਂ, ਜਿੰਨੇ ਡੰਡੇ ਬਣਾ ਲਏ, ਹਰ ਡੰਡਾ ਹੀ ਟੁੱਟਦਾ ਜਾ ਰਿਹਾ ਹੈ, ਮੈਂ ਕਿਵੇਂ ਉੱਥੇ ਪਹੁੰਚਾਂਗਾ, ਉਸ ਅਵਸਥਾ ਤੱਕ ਕਿਵੇਂ ਪਹੁੰਚਾਂਗਾ। ਹੁਣ ਬਾਬਾ ਕਬੀਰ ਸਾਹਿਬ ਨੇ ਅੱਜ ਦੇ ਸਲੋਕ ਵਿੱਚ ਇਸੇ ਲੜੀ ਨੂੰ ਅੱਗੇ ਤੋਰਦਿਆਂ ਜ਼ਿਕਰ ਕੀਤਾ ਹੈ ਵੀ ਕਬੀਰ ਅਵਰਾਂ ਕੋ ਉਪਦੇਸ਼ ਤੇ। ਹੁਣ ਗੱਲ ਮੇਰੇ ਵਰਗਿਆਂ ਦੀ ਵੀ ਹੈ, ਆਖਿਆ ਅਵਰਾਂ ਕੋ ਉਪਦੇਸ਼ ਤੇ, ਰੱਬ ਦਾ ਨਾਮ ਬੜਾ ਮਿੱਠਾ ਹੈ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਜਦੋਂ ਇਹਦੇ ਅਰਥ ਕੀਤੇ ਨੇ, ਉਹਨਾਂ ਨੇ ਇੱਕ ਟਿੱਪਣੀ ਕੀਤੀ ਇੱਥੇ, ਤੇ ਟਿੱਪਣੀ ਉਹ ਇਹ ਹੈ ਵੀ ਜਦੋਂ ਨਾ ਜਿਹੜਾ ਰੱਬ ਦਾ ਨਾਮ ਹੈ, ਰੱਬ ਦੀਆਂ ਗੱਲਾਂ ਨੇ ਬੜੀਆਂ ਮਿੱਠੀਆਂ ਨੇ, ਬੜੀਆਂ ਪਿਆਰੀਆਂ ਨੇ, ਪਰ ਜੇ ਲੋਕ ਸਿਰਫ ਦੂਜਿਆਂ ਨੂੰ ਸਿੱਖਿਆ ਦੇਣ ਵਾਲੇ ਬਣ ਕੇ ਰਹਿ ਜਾਣ, ਤੇ ਉਹ ਆਖਿਆ ਇਹ ਰੇਤ ਦੀ ਨਿਆਈ ਵੀ ਨੇ, ਰੇਤ ਵੀ ਬਣ ਜਾਂਦੀ ਹੈ। ਕਿਉਂ? ਕਿਉਂਕਿ ਲਾਭ ਕੋਈ ਨਹੀਂ ਨਾ, ਆਪਣੇ ਜੀਵਨ ਨੂੰ, ਆਪਣੀ ਜ਼ਿੰਦਗੀ ਨੂੰ ਕਦੀ ਸਵਾਰਿਆ ਹੀ ਨਹੀਂ। ਇਹਨੂੰ ਹੀ ਤੇ ਮਹਾਰਾਜ ਨੇ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਆਖਿਆ ਵੀ ਰਹਿਤ ਅਵਰ ਕਸ਼ ਅਵਰ ਕਮਾਵਤ, ਰਹਿਤ ਹੋਰ ਹੈ, ਅੰਦਰੂਨੀ ਬੇਈਮਾਨੀ ਹੈ, ਬਾਹਰੋਂ ਲਿਬਾਸ ਧਰਮ ਦਾ। ਕਿੰਨੇ ਸ਼ਬਦ ਐਸੇ ਬਾਣੀ ਦੇ ਵਿੱਚ ਰੱਖੇ ਨੇ, ਸਤਿਗੁਰ ਨੇ ਆਖਿਆ ਇਹ ਝੂਠ ਵੀ ਸ਼ਿੰਗਾਰ ਕੇ ਬੋਲਦਾ ਹੈ, ਝੂਠ ਵੀ, ਗਲ ਮਾਲਾ, ਤਿਲਕ ਲਲਾਟੰਗ, ਗਲ ਵਿੱਚ ਮਾਲਾ ਪਾ ਲਈ, ਬਾਹਰੋਂ ਭੇਖ ਧਾਰਨ ਕਰ ਲਿਆ, ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ, ਗਲ ਵਿੱਚ ਮਾਲਾ, ਦੋ ਧੋਤੀਆਂ ਰੱਖ ਲਈਆਂ, ਇੱਕ ਲੱਕ ਨਾ ਬੱਧੀ, ਇੱਕ ਸਿਰ ਉੱਤੇ ਰੱਖ ਲੈਂਦਾ, ਗਲ ਮਾਲਾ, ਗਲ ਵਿੱਚ ਮਾਲਾ, ਗਲ ਮਾਲਾ ਤਿਲਕ ਲਲਾਟੰਗ, ਮੱਥੇ ਉੱਤੇ ਤਿਲਕ ਲਾਇਆ ਹੋਇਆ, ਦੋਏ ਧੋਤੀ। ਅੱਛਾ, ਤਿਲਕ ਲਾਉਣ ਦਾ ਰੀਜ਼ਨ ਇਹ ਸੀ ਕਿ ਜਦੋਂ ਚੰਦਨ ਦਾ ਤਿਲਕ ਲਾਇਆ ਜਾਂਦਾ ਸੀ, ਕਹਿੰਦੇ ਪੰਡਿਤ ਜੀ ਤੇ ਬੜੇ ਠੰਡੇ ਨੇ, ਅੱਜ ਕੱਲ੍ਹ ਤੇ ਹੁਣ ਸਾਡੇ ਤਿਲਕਾਂ ਵਾਲਿਆਂ ਦੇ ਅੱਗੇ ਜਿਹਨੇ ਪੂਰਾ ਮੱਥਾ ਇੱਦਾਂ ਭਰਿਆ ਨਾ, ਉਹਦੇ ਅੱਗੇ ਬੈਠੇ ਨੇ ਜਾ ਕੇ, ਤੁਸੀਂ ਬਦਕਿਸਮਤੀ ਵੇਖੋ। ਕਿ ਜਿਨ੍ਹਾਂ ਦੇ ਘਰ ਵਿੱਚ ਸਾਰਾ ਕੁਝ ਹੈ, ਜਿਨ੍ਹਾਂ ਦੇ ਗੁਰੂ ਕੋਲ ਸਾਰਾ ਹੀ ਗਿਆਨ ਹੈ, ਉਹ ਵੀ ਬੰਦੇ ਭੜਕਦੇ ਫਿਰਦੇ ਨੇ, ਕਿਹਦੇ ਅੱਗੇ ਜਾ ਕੇ ਬੈਠੇ ਨੇ। ਆ ਹੁਣ ਅੱਜ ਕੱਲ੍ਹ ਉਹ ਬੜਾ ਸੋਸ਼ਲ ਮੀਡੀਆ ਟਿਕਟੋਕ ਤੇ ਆਉਂਦਾ ਹੈ ਬਾਬਾ, ਵੀ ਮੈਂ ਕਦੀ ਸੋਚਦਾ ਨਾ ਸਿੱਖਾਂ ਨੂੰ ਤੇ ਕੋਈ ਚਾਹੀਦਾ ਹੈ ਵੀ ਕਿੱਥੇ ਜਾ ਕੇ ਇਹਨਾਂ ਦੀਆਂ ਤੇ ਧੌਣਾਂ ਐਸੀਆਂ ਟੁੱਟੀਆਂ ਨੇ ਤੇ ਇੱਦਾਂ ਹੀ ਡਿੱਗਦੀਆਂ ਫਿਰਦੀਆਂ ਨੇ, ਡਿੱਗਦੀਆਂ ਫਿਰਦੀਆਂ, ਮੰਨਣ ਭਾਵੇਂ ਨਾ ਹੀ, ਪਰ ਧੌਣ ਦੇ ਵਿੱਚ ਜਿਹੜਾ ਹੈ ਨਾ, ਉਹ ਇੱਦਾਂ ਕਹਿ ਲਓ ਵੀ ਪਿੱਛੋਂ ਇੰਨੀ ਫਲੈਕਸੀਬਲ ਹੈ, ਪਤਾ ਲੱਗੇ ਸਹੀ ਉੱਥੇ ਜਾ ਕੇ ਝੁਕ ਜਾਂਦੀ ਹੈ, ਉੱਥੇ ਬਹਿ ਜਾਂਦੇ ਨੇ ਜਾ ਕੇ, ਫਿਰ ਅੱਗੇ ਬੈਠੇ ਨੇ। ਦੱਸੋ ਜੀ ਕੋਈ ਵਾਹਿਗੁਰੂ ਬਾਰੇ ਦੱਸੋ, ਵੀ ਵਾਹਿਗੁਰੂ ਬਾਰੇ ਤੁਹਾਨੂੰ ਉਹਨੇ ਕੀ ਦੱਸਣਾ, ਗੁਰੂ ਦੱਸੇਗਾ, ਤੁਹਾਡਾ ਗੁਰੂ ਨਹੀਂ ਦੱਸ ਕੇ ਗਿਆ ਤੁਹਾਨੂੰ। ਤੇ ਬਦਕਿਸਮਤੀ ਵੇਖੋ ਜਿਹੜੇ ਹੁਣ ਕਈ ਵਾਰ ਨਾ ਸਾਨੂੰ ਜਦੋਂ ਹੁਣ ਮੈਂ ਇੱਦਾਂ ਮੰਨ ਲਓ ਬੋਲ ਰਿਹਾ, ਤੁਹਾਡੇ ਚੋਂ ਕੋਈ ਕਹਿ ਸਕਦਾ ਜੀ ਫਿਰ ਉਹ ਗੱਲਾਂ ਮਾੜੀਆਂ ਤਾਂ ਨਹੀਂ ਨਾ ਕਹਿੰਦਾ, ਮੈਂ ਕਦੋਂ ਕਹਿੰਦਾ ਮਾੜੀਆਂ ਕਿਨੇ, ਮੈਂ ਕਹਿੰਦਾ ਤੁਸੀਂ ਕਿੰਨੇ ਅਗਿਆਨੀ ਹੋ ਵੀ ਤੁਹਾਡੇ ਆਪ ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ, ਜਿਹਦਾ ਆਪਣਾ ਰੱਬ ਵੱਡਾ ਹੋਵੇ, ਜਿਹਦਾ ਆਪਣਾ ਗੁਰੂ ਵੱਡਾ ਹੋਵੇ, ਉਹ ਦੂਜਿਆਂ ਦੇ ਘਰਾਂ ਵਿੱਚ ਕੀ ਬੈਠਾ, ਜੇ ਕਿਸੇ ਨੇ ਇੱਥੋਂ ਕੁਝ ਖੱਟਿਆ ਨਹੀਂ ਤੇ ਪ੍ਰੇਮਾਨੰਦ ਕੋਲ ਜਾ ਕੇ ਵੀ ਕੁਝ ਖੱਟ ਨਹੀਂ ਲੈਣਾ, ਉਹਨੇ ਉੱਥੇ ਜਾ ਕੇ ਵੀ ਕੁਝ ਨਹੀਂ ਹੋਣਾ, ਜਿਹਨੇ ਇੱਥੇ ਨਹੀਂ ਸਮਝਿਆ ਉਹਨੇ ਅਕਲ ਉੱਥੇ ਵੀ ਨਹੀਂ ਲੈਣੀ। ਇਸ ਕਰਕੇ ਜਿਹੜੇ ਲਾਹੌਰ ਭੈੜੇ ਉਹ ਪਿਸ਼ੌਰ ਵੀ ਭੈੜੇ ਰਹਿਣੇ ਨੇ, ਉੱਥੇ ਵੀ ਭੈੜੇ ਰਹਿਣੇ ਨੇ। ਹੁਣ ਉੱਥੇ ਬੈਠਾ ਹੈ ਬੰਦਾ, ਜਾ ਕੇ ਪੁੱਛ ਰਿਹਾ ਜੀ ਕੋਈ ਗਿਆਨ ਦੀ ਗੱਲ, ਇੱਥੇ ਆਹ ਸਿੱਖੋ, ਆਹ ਹੁਣ ਗਿਆਨ ਦੀਆਂ ਗੱਲਾਂ ਨੇ। ਸੁਖਮਣੀ ਸਾਹਿਬ ਦਾ ਪਾਠ ਗੁਰਦੁਆਰੇ ਹੋਇਆ ਤੇ ਲਾਲਾ ਲਾਲਾ ਕਰਦੇ ਲੰਗਰ ਛਕ ਰੱਖੇ, ਘਰਾਂ ਨੂੰ ਤੁਰ ਗਏ, ਇੱਥੇ ਨਹੀਂ ਬਹਿਣਾ ਆਪਾਂ। ਹੁਣ ਸਤਿਗੁਰ ਨੇ ਬੜਾ ਪਿਆਰਾ ਖਿਆਲ ਦਿੱਤਾ, ਆਖਿਆ ਮੱਥੇ ਤੇ ਟਿੱਕਾ ਲਾ ਲਿਆ, ਮੱਥੇ ਤੇ ਚੰਦਨ ਦਾ ਲੇਪ ਕਰ ਲਿਆ। ਤੇ ਚੰਦਨ ਦਾ ਲੇਪ ਆਮ ਤੌਰ ਤੇ ਇਸ ਕਰਕੇ ਕਰਦੇ ਹੁੰਦੇ ਸੀ ਵੀ ਠੰਡਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਆਖਿਆ ਨਹੀਂ, ਮੱਥੇ ਉੱਤੇ ਚੰਦਨ ਦਾ ਲੇਪ ਕੀਤਿਆਂ ਕਦੀ ਵੀ ਬੰਦੇ ਦਾ ਅੰਦਰ ਠੰਡਾ ਨਹੀਂ ਹੁੰਦਾ। ਹੁਣ ਏਦਾਂ ਨਹੀਂ ਨਾ ਹੁੰਦਾ ਵੀ ਜਦੋਂ ਸਨੋਅ ਪੈਣ ਲੱਗ ਪੈਂਦੀ ਹੈ ਕੈਨੇਡਾ ਦੇ ਵਿੱਚ ਸਾਰਿਆਂ ਘਰਾਂ ਦੇ ਵਿੱਚ ਪਰਿਵਾਰ ਜਿਹੜੇ ਨੇ ਉਹ ਠੰਡੇ ਹੋ ਜਾਂਦੇ ਨੇ। ਹੋਇਆ ਕਦੀ ਏਦਾਂ ਵੀ ਜਦੋਂ ਬਾਹਰ ਇਨਵਾਇਰਮੈਂਟ ਬਦਲ ਜਾਂਦਾ ਹੈ, ਹੁਣ ਬਾਹਰ ਸਨੋਅ ਪਈ ਹੁੰਦੀ ਹੈ, ਨਿਕਲਿਆ ਨਹੀਂ ਜਾਂਦਾ, ਇੰਨੀ ਠੰਡ ਹੈ, ਇੰਨਾ ਟੈਂਪਰੇਚਰ ਜਿਹੜਾ ਹੈ ਲੋਅ ਗਿਆ ਹੋਇਆ, ਤੇ ਘਰ ਦੇ ਵਿੱਚ ਤੇ ਕਲੇਸ਼ ਉਦਾਂ ਹੀ ਹੈ ਨਾ, ਅੰਦਰ ਤੇ ਸਾਰੀਆਂ ਪ੍ਰੋਬਲਮਸ ਉਦਾਂ ਹੀ ਨੇ। ਬਾਹਰ ਦੀ ਰੁੱਤ ਬੰਦੇ ਦੇ ਅੰਦਰ ਦੀ ਰੁੱਤ ਨਾਲ ਕੋਈ ਸੰਬੰਧ ਨਹੀਂ ਰੱਖਦੀ, ਇਹ ਸਾਨੂੰ ਸਮਝ ਲੈਣੀ ਚਾਹੀਦੀ ਗੱਲ। ਸਤਿਗੁਰ ਦੀ ਬਾਣੀ ਨੇ ਕਿਹਾ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਿੰਨੀਆਂ ਚੀਜ਼ਾਂ ਆਖੀਆਂ, ਚੰਦਨ ਠੰਡਾ ਮੰਨਿਆ ਗਿਆ ਉਹਨੂੰ, ਚੰਦਨ ਦੂਜਾ ਸ਼ਬਦ ਵਰਤਿਆ ਚੰਦ, ਜਿਵੇਂ ਚੰਦ ਨੂੰ ਵੀ ਠੰਡਾ ਮੰਨਿਆ ਜਾਂਦਾ। ਚੰਦਨ ਚੰਦ ਨਾ ਸਰਦ ਰੁੱਤ, ਨਾ ਸਰਦੀ ਦੀ ਰੁੱਤ, ਮੂਲ ਨਾ ਮਿਟਹੀ ਘਾਮ, ਆਖਿਆ ਮੂਲ ਹੀ ਮੁੱਢੋਂ ਹੀ ਜਿਹੜੀ ਅੰਦਰ ਦੀ ਪੀੜ ਹੈ ਉਹ ਕਦੀ ਨਹੀਂ ਮਿਟਦੀ, ਭਾਵੇਂ ਬਾਹਰ ਚੰਦਰਮਾ ਚੜਿਆ ਹੋਵੇ, ਭਾਵੇਂ ਬਾਹਰ ਚੰਦਨ ਲਾਇਆ ਹੋਵੇ, ਤੇ ਭਾਵੇਂ ਸਰਦੀ ਦੀ ਰੁੱਤ ਹੋਵੇ। ਜਿਹਨੇ ਕਲਪਨਾ ਹੈ ਜੀਉ ਤਪਤ ਹੈ ਬਾਰੂ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ। ਜਿਹਨੇ ਕਲਪਨਾ ਹੈ ਉਹਨੇ ਕਲਪਦੇ ਹੀ ਰਹਿਣਾ ਹੈ, ਭਾਵੇਂ ਬਾਹਰ ਦਾ ਇਨਵਾਇਰਮੈਂਟ ਜਿੱਦਾਂ ਦਾ ਮਰਜ਼ੀ ਹੋਵੇ, ਬਾਹਰ ਗਰਮੀ ਵੀ ਹੋਵੇਗੀ, ਰੱਬ ਦਾ ਭਗਤ ਸ਼ੀਤਲ ਹੈ, ਉਹਦੇ ਅੰਦਰ ਠੰਡਕ ਹੈ। ਸਤਿਗੁਰ ਨੇ ਕਿਹਾ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਜਦੋਂ ਗੁਰੂ ਦਾ ਨਾਮ, ਗੁਰੂ ਦੀ ਸਿੱਖਿਆ ਜੀਵਨ ਵਿੱਚ ਆਉਂਦੀ ਹੈ, ਬੰਦਾ ਤਾਂ ਹੀ ਸੀਤਲ ਹੋ ਸਕਦਾ ਹੈ, ਠੰਡਾ ਹੋ ਸਕਦਾ ਹੈ। ਤੇ ਅਸੀਂ ਬਹਿ ਗਏ, ਹੁਣ ਨਵੀਆਂ ਨਵੀਆਂ ਟਰਮ ਆ, ਮੈਂ ਬੜਾ ਹੈਰਾਨ, ਉਹਨਾਂ ਨੂੰ ਸਿੱਖ ਵੀ ਉਸ ਪਾਸੇ ਤੁਰ ਗਏ ਨਾ, ਇਹ ਵੀ ਫਿਰ ਸਮਝਾਉਣ ਲੱਗ ਪਏ ਵੀ ਜੇ ਪਾਣੀ ਦੇ ਸਿਰਾਣੇ ਬਾਣੀ ਪੜ੍ਹੀ ਜਾਵੇ ਆਹ ਹੁੰਦਾ ਹੈ, ਆਹ ਹੁੰਦਾ ਹੈ, ਇਹਦਾ ਸਾਇੰਟੀਫਿਕ ਕਾਰਨ ਇਹ ਹੈ ਜੀ, ਇਹਦਾ ਕੋਈ ਸਾਇੰਟੀਫਿਕ ਕਾਰਨ ਨਹੀਂ ਹੈ, ਸਭ ਅਲਿਊਜ਼ਨ ਹੈ, ਭਰਮ ਹੈ। ਸਦੀਆਂ ਤੋਂ ਇੱਥੇ ਮੰਦਰਾਂ ਦੇ ਵਿੱਚ ਟੱਲ ਵੀ ਖੜਕਦੇ ਸਨ, ਸਦੀਆਂ ਤੋਂ ਇੱਥੇ ਮੰਤਰ ਵੀ ਮੰਦਰਾਂ ਦੇ ਵਿੱਚ ਪੜ੍ਹੇ ਜਾਂਦੇ ਸਨ, ਤੀਰਥਾਂ ਦੇ ਕੰਢੇ ਉੱਤੇ ਮੰਦਰ ਸਨ, ਲੋਕ ਤੀਰਥਾਂ ਵਿੱਚ ਨਹਾਉਂਦੇ ਵੀ ਸਨ, ਤੇ ਜੇ ਅਜਿਹਾ ਕੁਝ ਹੁੰਦਾ ਤੇ ਮੇਰੇ ਬਾਬੇ ਨੂੰ ਕਹਿਣਾ ਨਾ ਪੈਂਦਾ ਵੀ ਅੰਤਰਗਤ ਤੀਰਥ ਮਲ ਨਾਓ, ਸਤਿਗੁਰ ਨੂੰ ਕਿਉਂ ਕਹਿਣਾ ਪੈਂਦਾ? ਜੇ ਉਹਨਾਂ ਪਾਣੀਆਂ ਦੇ ਵਿੱਚ ਇੱਦਾਂ ਕੁਝ ਹੁੰਦਾ ਤੇ ਬਾਬੇ ਨੂੰ ਇਹ ਗੱਲ ਕਹਿਣੀ ਨਾ ਪੈਂਦੀ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਆਖਿਆ ਤੀਰਥ ਦੇ ਨਹਾਉਣ ਵਾਲਿਓ, ਤੀਰਥ ਰੱਬ ਦਾ ਨਾਂ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਤੀਰਥ ਕੀ ਹੈ? ਸ਼ਬਦ ਦੀ ਵਿਚਾਰ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਜਦੋਂ ਅੰਦਰ ਸੋਝੀ ਆਉਂਦੀ ਹੈ, ਗਿਆਨ ਆਉਂਦਾ ਹੈ, ਇਹ ਹੈ ਅਸਲੀ ਤੀਰਥ। ਗੁਰ ਗਿਆਨ ਸਾਚਾ ਥਾਨ ਤੀਰਥ, ਗੁਰੂ ਦਾ ਗਿਆਨ ਹੀ ਸੱਚਾ ਤੀਰਥ ਹੈ। ਇਸ ਕਰਕੇ ਕੋਈ ਜਿੰਨੇ ਮਰਜ਼ੀ ਇਹਦੇ ਬਾਰੇ ਕੋਈ ਵੀ ਇਹਦਾ ਸਾਇੰਟੀਫਿਕ ਕਾਰਨ ਆਹ ਹੁੰਦਾ ਹੈ, ਉਹ ਹੁੰਦਾ ਹੈ, ਕੋਈ ਸਾਇੰਟੀਫਿਕ ਕਾਰਨ ਨਹੀਂ ਹੈ। ਇੱਕੋ ਹੀ ਕਾਰਨ ਹੈ ਵੀ ਜਿਹਦੀ ਜ਼ਿੰਦਗੀ ਵਿੱਚ ਗੁਰੂ ਦੀ ਵਿਚਾਰ ਵਸ ਗਈ ਉਹਦਾ ਭਲਾ ਹੋ ਗਿਆ, ਜਿਹੜਾ ਵਿਚਾਰ ਤੋਂ ਸੱਖਣਾ ਹੈ ਉਹ ਜਿੰਨੇ ਮਰਜ਼ੀ ਇਹਦੇ ਬਾਰੇ ਕੋਈ ਵਹਿਮ ਭਰਮ ਪਾਈ ਜਾਵੇ। ਖੈਰ ਮੈਂ ਜਿੱਥੋਂ ਗੱਲ ਪ੍ਰਾਰੰਭ ਕੀਤੀ ਸੀ, ਸਤਿਗੁਰੂ ਨੇ ਆਖਿਆ ਅਵਰਾਂ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ। ਇਹਦਾ ਅਰਥ ਬਣਦਾ ਏ ਵੀ ਜਿਹੜਾ ਉਪਦੇਸ਼ ਹੋਰ ਨੂੰ ਦਿੱਤਾ ਹੈ ਜੀਵਨ ਵਿੱਚ ਨਾ ਹੋਣ ਕਰਕੇ ਉਹਦਾ ਸਵਾਦ ਕਦੀ ਆਪ ਮਾਣਿਆ ਨਹੀਂ ਹੈ, ਆਪਣੇ ਮੂੰਹ ਵਿੱਚ ਰੇਤ ਹੀ ਪਈ ਹੋਈ ਹੈ। ਜਿਹੜਾ ਬਚਨ ਕਿਸੇ ਨੂੰ ਕਿਹਾ, ਹੁਣ ਕਿਹਾ ਸ਼ਾਂਤੀ ਰੱਖੋ, ਟਿਕਾ ਰੱਖੋ, ਪਰ ਆਪ ਉਸ ਚੀਜ਼ ਨੂੰ ਕਦੀ ਜੀਵਨ ਵਿੱਚ ਮਾਣਿਆ ਹੀ ਨਹੀਂ ਵੀ ਸ਼ਾਂਤੀ ਤੇ ਟਿਕਾ ਦਾ ਕੀ ਲਾਭ ਹੁੰਦਾ ਹੈ। ਬਾਬੇ ਨੇ ਆਖਿਆ ਧੰਦਾ ਬਣਾ ਲਿਆ, ਤੇ ਬਚਨ ਮਹਾਰਾਜ ਨੇ ਆਸਾ ਕੀ ਵਾਰ ਵਿੱਚ ਕਿਹਾ ਵੀ ਗਲ ਮਾਲਾ ਤਿਲਕ ਲਲਾਟੰਗ, ਇਹ ਹੈ ਬਾਹਰ ਦਾ ਉਪਦੇਸ਼। ਬਾਹਰੋਂ ਗਲ ਵਿੱਚ ਮਾਲਾ ਪਾ ਲਈ, ਮੱਥੇ ਤੇ ਤਿਲਕ ਲਾ ਲਿਆ। ਗਲ ਮਾਲਾ ਤਿਲਕ ਲਲਾਟੰਗ, ਦੋਏ ਧੋਤੀ ਬਸਤਰ ਕਪਾਟੰਗ। ਬਾਬੇ ਨੇ ਆਖਿਆ ਮੂੰਹ ਤੇ ਝੂਠ ਹੈ, ਮੁੱਖ ਝੂਠ, ਬੈਭੂਖਣ ਸਾਰੰਗ। ਅੱਛਾ ਜੀ, ਝੂਠ ਬੋਲਿਆ ਕਿਵੇਂ? ਹੁਣ ਆਪਾਂ ਸੁਨਿਆਰ ਦੀ ਦੁਕਾਨ ਤੇ ਜਾਈਏ। ਜੇ ਸੁਨਿਆਰ ਦੀ ਦੁਕਾਨ ਤੋਂ ਤੁਸੀਂ ਸੋਨਾ ਖਰੀਦੋ ਤੇ ਜਦੋਂ ਗਲ ਵਿੱਚ ਪਾਉਣਾ ਹੋਵੇ ਤੇ ਕਿਵੇਂ ਪਾਓਗੇ? ਉਹਦਾ ਗਹਿਣਾ ਬਣਾ ਕੇ। ਕਦੀ ਕਿਸੇ ਨੇ ਸੋਨੇ ਦੀਆਂ ਡਲੀਆਂ ਗਲ 'ਚ ਨਹੀਂ ਪਾਈਆਂ। ਜਦੋਂ ਵੀ ਪਾਇਆ ਬੰਦੇ ਨੇ ਕੀ ਪਾਇਆ? ਗਲ ਦੇ ਵਿੱਚ ਗਹਿਣਾ ਪਾਇਆ, ਚਾਹੇ ਉਹ ਗਲ ਵਿੱਚ ਪਾ ਲਿਆ, ਚਾਹੇ ਕੰਨਾਂ ਵਿੱਚ ਪਾ ਲਿਆ। ਕਦੀ ਏਦਾਂ ਹੋਇਆ ਵੀ ਡਲੀ ਸੋਨੇ ਦੀ ਖਰੀਦੀ ਬੰਦੇ ਨੇ ਤੇ ਏਦਾਂ ਕੰਨ 'ਚ ਪਾ ਲਈ? ਨਹੀਂ ਪਾਈ ਪਈ। ਬਾਬੇ ਨੇ ਆਖਿਆ ਮੁੱਖ ਝੂਠ, ਮੁੱਖ ਤੋਂ ਝੂਠ ਬੋਲਦਾ ਕਿਵੇਂ? ਬਿਭੂਖਣ ਸਾਰੰਗ, ਜਿਵੇਂ ਬਿਭੂਖਣ ਗਹਿਣਾ ਨਹੀਂ ਬਣਾਈਦਾ ਸੋਨੇ ਦਾ, ਇਸ ਤਰੀਕੇ ਨਾਲ ਝੂਠ ਨੂੰ ਵੀ ਇਸ ਤਰੀਕੇ ਨਾਲ ਪ੍ਰੈਜੈਂਟ ਕਰਦਾ ਏ ਵੀ ਲੋਕ ਪਰੇਸ਼ਾਨ ਹੋ ਜਾਂਦੇ ਨੇ, ਲੋਕ ਪਿੱਛੇ ਲੱਗ ਜਾਂਦੇ ਨੇ। ਮੁੱਖ ਝੂਠ ਬਿਭੂਖਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ। ਤ੍ਰੈਪਾਲ ਕਿਹਨੂੰ ਕਹਿੰਦੇ ਨੇ? ਤ੍ਰੈਪਾਲ ਕਹਿੰਦੇ ਨੇ ਗਾਇਤਰੀ ਮੰਤਰ ਨੂੰ, ਤਿੰਨਾਂ ਪਾਲਾਂ ਵਾਲਾ ਗਾਇਤਰੀ ਮੰਤਰ, ਤਿੰਨਾਂ ਪਦਿਆਂ ਵਾਲਾ ਗਾਇਤਰੀ ਮੰਤਰ, ਤਿੰਨਾਂ ਲਾਈਨਾਂ ਵਾਲਾ ਗਾਇਤਰੀ ਮੰਤਰ। ਤ੍ਰੈਪਾਲ ਤਿਹਾਲ ਤਿੰਨ ਸਮੇਂ, ਤ੍ਰੈਪਾਲ ਤਿਹਾਲ ਵਿਚਾਰੰਗ। ਫਿਰ ਅੱਗੇ ਆਉਂਦਾ ਗਲਮਾਲਾ ਤਿਲਕ ਲਾਟੰਗ, ਦੋ ਧੋਤੀ ਬਸਤਰ ਕਪਾਟੰਗ। ਆਖਿਆ ਜੇ ਜਾਣਸ ਬ੍ਰਹਮਗ ਕਰਮੰਗ, ਜੇ ਤੈਨੂੰ ਸੱਚੀ ਰੱਬ ਵਾਲੇ ਬ੍ਰਹਮ ਵਾਲੇ ਕਰਮਾਂ ਦਾ ਪਤਾ ਹੋਵੇ ਨਾ ਤੇ ਸਮਝ ਲੱਗ ਜਾਵੇਗੀ। ਸਭ ਫੋਕਟ ਨਿਸ਼ਚੋ ਕਰਮੰਗ, ਜਿਹੜੇ ਆ ਤੂੰ ਨਿਸ਼ਚਿਤ ਕੀਤੇ ਹੋਏ ਕਰਮ ਨੇ, ਇਹ ਫੋਕਟ ਨੇ, ਇਹਦਾ ਕੋਈ ਲਾਭ ਨਹੀਂ ਹੈ। ਗਲ ਮੈਂ ਪਾਹਣ ਲੈ ਲਟਕਾਵੈ, ਘਰ ਮੈਂ ਠਾਕੁਰ ਨਜ਼ਰ ਨਾ ਆਵੇ। ਹਿਰਦੇ ਰੂਪੀ ਘਰ ਦੇ ਵਿੱਚ ਰੱਬ ਵੇਖ ਨਹੀਂ ਰਿਹਾ, ਪਰ ਗਲ ਵਿੱਚ ਪੱਥਰ ਪਾ ਕੇ ਤੁਰਿਆ ਫਿਰਦਾ। ਘਰ ਮੈਂ ਠਾਕੁਰ ਨਜ਼ਰ ਨਾ ਆਵੇ, ਗਲ ਮੈਂ ਪਾਹਣ ਲੈ ਲਟਕਾਵੇ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਵਿਰੋਲੈ ਖੱਪ ਖੱਪ ਮਰਤਾ। ਸਤਿਗੁਰੂ ਮਹਾਰਾਜ ਕਹਿੰਦੇ ਅੰਦਰ ਰੱਬ ਦੀ ਪਛਾਣ ਨਹੀਂ ਕੀਤੀ। ਬ੍ਰਹਮ ਬਿੰਦ ਹੈ ਤਿਸਦਾ ਬ੍ਰਹਮਤਰ ਹੈ, ਏਕ ਸ਼ਬਦ ਲਿਵ ਲਾਏ। ਘਰ ਮੈਂ ਠਾਕੁਰ ਨਦਰ ਨਾ ਆਵੈ, ਗਲ ਮੈਂ ਪਾਹਣ ਲੈ ਲਟਕਾਵੈ। ਭਰਮੇ ਕਾਹੂ ਬੁਤਾਨ ਕੋ ਪੂਜਤ ਹੈ ਪਛ, ਕਿਉਂ ਬੁੱਤਾਂ ਨੂੰ ਪੂਜਦਾ ਫਿਰਦਾ? ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਿਉਂ ਪੱਥਰਾਂ ਨੂੰ ਪੂਜਦਾ ਫਿਰਦਾ? ਘਰ ਮੈਂ ਠਾਕੁਰ ਨਜ਼ਰ ਨਾ ਆਵੈ, ਘਰ ਵਿੱਚ ਮਾਲਕ ਨਜ਼ਰ ਨਹੀਂ ਆਇਆ। ਗਲ ਮੈਂ ਪਾਹਣ ਲੈ ਲਟਕਾਵੈ, ਭਰਮੇ ਭੁੱਲਾ ਸਾਕਤ ਫਿਰਤਾ। ਮਹਾਰਾਜ ਨੇ ਆਖਿਆ ਭਰਮ ਵਿੱਚ ਭੁੱਲਿਆ ਹੋਇਆ ਸਾਕਤ ਬੰਦਾ ਕਿਹੜੇ ਕਰਮ ਕਰਦਾ? ਭਰਮੇ ਭੁੱਲਾ ਸਾਕਤ ਫਿਰਤਾ, ਨੀਰ ਵਿਰੋਲੈ ਖੱਪ ਖੱਪ ਮਰਤਾ। ਨੀਰ ਵਿਰੋਲਣ ਦਾ ਅਰਥ ਹੈ ਪਾਣੀ ਨੂੰ ਰਿੜਕ ਰਿਹਾ ਹੈ, ਖੱਪ ਖੱਪ ਕੇ ਮਰੀ ਜਾ ਰਿਹਾ ਹੈ, ਪਰ ਉਹਦੇ ਵਿੱਚੋਂ ਲਾਭ ਕੁਝ ਵੀ ਉਹਨੂੰ ਨਹੀਂ ਹੋ ਰਿਹਾ, ਪ੍ਰਾਪਤੀ ਕੋਈ ਨਹੀਂ ਹੋ ਰਹੀ। ਕਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੇ ਸਤਿਗੁਰ ਨੇ ਦਰਜ ਕੀਤੇ ਨੇ ਜਿੱਥੇ ਮਹਾਰਾਜ ਨੇ ਸਾਨੂੰ ਜੀਵਨ ਦਾ ਤੱਤ ਸਮਝਾਇਆ। ਇਹ ਸਾਰੀ ਆਸਾ ਕੀ ਵਾਰ, ਜੇ ਇਕੱਲੀ ਆਸਾ ਕੀ ਵਾਰ ਦੇ ਆਪਾਂ ਅਰਥ ਪੜ੍ਹ ਲਈਏ ਨਾ ਤੇ ਸਾਡਾ ਕਲਿਆਣ ਹੋ ਜਾਵੇ। ਆਸਾ ਕੀ ਵਾਰ ਦੇ ਸੁਖਮਣੀ ਸਾਹਿਬ ਦੀ ਬਾਣੀ ਦਾ ਪਾਠ ਵੀ ਬਹੁਤ ਹੁੰਦਾ, ਥੋੜੇ ਜਿਹੇ ਅਰਥਾਂ ਵਾਲੇ ਬੰਨੇ ਜੇ ਉਹਦੇ ਵੀ ਧਿਆਨ ਦਿੱਤਾ ਜਾਵੇ ਤੇ ਸਾਡਾ ਭਲਾ ਹੋ ਸਕਦਾ। ਹੁਣ ਸਤਿਗੁਰ ਨੇ ਆਸਾ ਕੀ ਵਾਰ ਵਿੱਚ ਇੱਕ ਬੋਰ ਰੱਖਿਆ, ਉੱਥੇ ਉਹਨਾਂ ਉਦਾਹਰਨ ਦਿੱਤੀ ਤਿਲਾਂ ਦੀ ਵੀ ਜਿਵੇਂ ਤਿਲ ਉੱਗੇ ਹੋਣ, ਬੜੇ ਉੱਚੇ ਲੰਮੇ ਸੋਹਣੇ ਲੱਗਦੇ ਹੋਣ, ਤੇ ਕਿਸਾਨ ਨੇ ਰੀਝ ਨਾਲ ਉਹ ਫਸਲ ਦਾ ਚੰਗਾ ਬੀਜ ਯੂਨੀਵਰਸਿਟੀ ਵਿੱਚੋਂ ਲਿਆਣ ਕੇ ਮਹਿੰਗਾ ਪਾਇਆ ਹੋਵੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਆਖਿਆ ਗੁਰੂ ਦੀ ਸਿੱਖਿਆ ਨੂੰ ਚੇਤਿਆ ਨਹੀਂ, ਵੈਸੇ ਸਿਆਣੇ ਬਣ ਕੇ ਬੈਠੇ ਨੇ, ਬਾਹਰੋਂ ਉਪਦੇਸ਼ਕ ਰੂਪ ਵਿੱਚ ਸਿਆਣੇ ਨੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਛੁੱਟੇ ਤਿਲ ਬੁਆੜ ਜਿਉਂ, ਸੁੰਝੇ ਅੰਦਰ ਖੇਤ। ਤਿਲ ਵੇਖੋ, ਉਹਨੇ ਯੂਨੀਵਰਸਿਟੀ ਤੋਂ ਲਿਆਣ ਕੇ ਬੀਜ ਪਾਇਆ, ਕਿਸਾਨ ਨੇ ਫਸਲ ਬੀਜ ਦਿੱਤੀ, ਪਾਣੀ ਪਾ ਰਿਹਾ ਉਹਨੂੰ, ਸਾਰਾ ਕੁਝ ਸਮੇਂ ਤੇ ਖਾਦ ਪਾ ਰਿਹਾ। ਇੱਕ ਦਿਨ ਅਚਾਨਕ ਉੱਠਿਆ, ਬਾਹਰੋਂ ਸੀਰੀ ਭੱਜਾ ਭੱਜਾ ਆਇਆ, ਉਹਨੇ ਕੰਨ 'ਚ ਪਤਾ ਨਹੀਂ ਕੀ ਫੂਕ ਮਾਰੀ। ਗੁਰਦੁਆਰੇ ਗਿਆ ਤੇ ਸਪੀਕਰ 'ਚ ਅਨਾਊਂਸਮੈਂਟ ਕਰਾਇਆ ਵੀ ਜਿੰਨੇ ਵੱਢ ਕੇ ਖਾਣੇ ਵੱਢ ਕੇ ਲੈ ਜਾਓ। ਤੇ ਕੋਈ ਮੇਰੇ ਵਰਗਾ ਅਣਜਾਣ ਬੰਦਾ ਸੀ ਜਿਹਦਾ ਖੇਤੀ ਨਾਲ ਕੋਈ ਬਹੁਤਾ ਸਰੋਕਾਰ ਨਹੀਂ ਸੀ, ਵੱਢਣ ਵਾਲਿਆ ਪਿੰਡ ਸਾਰਾ ਹੀ ਭੱਜਾ ਆਇਆ ਵੀ ਬਾਲਣ ਚੁੱਲ੍ਹੇ ਦੇ ਵਿੱਚ ਡਾਹਵਾਂਗੇ। ਤੇ ਆਣ ਕੇ ਕਿਸਾਨ ਨੂੰ ਕਹਿੰਦਾ ਉਹ ਤੇਰੇ ਤਿਲ ਏਡੇ ਸੋਹਣੇ, ਵੇਖਣ ਨੂੰ ਕਿੱਡੇ ਚੰਗੇ ਲੱਗਦੇ ਨੇ, ਤੇ ਤੂੰ ਇਹ ਕੀ ਕਰ ਰਿਹਾ ਕਮਲਿਆ? ਮਿਹਨਤ ਤੂੰ ਕੀਤੀ, ਪਾਣੀ ਤੂੰ ਲਾਇਆ, ਐਡਾ ਮਹਿੰਗਾ ਬੀਜ ਆ ਕੇ ਤੂੰ ਲਿਆਇਆ ਤੇ ਸਾਰਾ ਪਿੰਡ ਹੀ ਤੇਲ ਵੱਢਣ ਲੱਗ ਪਿਆ ਵੀ ਖਸਮ ਤੇ ਤੂੰ ਇੱਕ ਹੈ ਇਸ ਖੇਤ ਦਾ। ਉਹ ਕਹਿੰਦਾ ਨਹੀਂ ਹੁਣ ਮੈਂ ਖਸਮ ਨਹੀਂ ਰਿਹਾ, ਹੁਣ ਇਹ ਸਾਰੇ ਇਹਦੇ ਖਸਮ ਬਣ ਗਏ ਨੇ। ਉਹਨੇ ਪੁੱਛਿਆ ਕਾਰਨ ਕੀ ਹੈ, ਰੀਜ਼ਨ ਕੀ ਹੈ? ਕਹਿੰਦਾ ਅਸਲ ਵਿੱਚ ਕੀ ਹੋਇਆ ਵੀ ਜਦੋਂ ਬਿਜਲੀ ਚਮਕੀ ਨਾ ਕਿਤੇ ਤੇ ਇਹਨਾਂ ਦੇ ਅੰਦਰ ਦਾ ਜਿਹੜਾ ਬੀਜ ਸੀ ਉਹ ਸੜ ਕੇ ਸਵਾਹ ਹੋ ਗਿਆ। ਹੁਣ ਬਾਹਰੋਂ ਵੇਖਣ ਨੂੰ ਤੇ ਚੰਗੇ ਲੱਗਦੇ ਨੇ ਪਰ ਅੰਦਰ ਤੱਤ ਕੋਈ ਨਹੀਂ ਹੈਗਾ, ਅੰਦਰੋਂ ਸੜੇ ਹੋਏ ਨੇ, ਅੰਦਰੋਂ ਖਾਕ ਹੋ ਗਏ ਨੇ। ਹੁਣ ਏਦਾਂ ਹੀ ਹੈ, ਕਬੀਰ ਅਵਰਾਂ ਕੋ ਉਪਦੇਸ਼ ਤੇ, ਬਾਹਰ ਦੀ ਖੇਡ ਬਾਹਰੋਂ। ਤੇ ਬਾਬੇ ਨੇ ਕਿਹਾ ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ, ਸੁੰਝੇ ਅੰਦਰ ਖੇਤ, ਖੇਤਾਂ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਹੁਣ ਖੇਤ ਦਾ ਖਸਮ ਇੱਕ ਨਹੀਂ ਰਿਹਾ, ਖੇਤ ਦੇ ਖਸਮ ਸੌ ਬਣ ਗਏ, ਸਾਰਾ ਪਿੰਡ ਹੀ ਉਸ ਖੇਤ ਦਾ ਖਸਮ ਬਣ ਗਿਆ। ਅੱਛਾ, ਜੇ ਉਹਨਾਂ ਤਿਲਾਂ ਵਿੱਚ ਮਤਲਬ ਕੋਈ ਜਾਨ ਹੁੰਦੀ, ਜੇ ਬੀਜ ਸਾਬਤ ਹੁੰਦਾ, ਕਿਸੇ ਦੀ ਜ਼ਰੂਰਤ ਕੀ ਸੀ ਵੀ ਉਸ ਖੇਤ ਵਿੱਚ ਕੋਈ ਪੈਰ ਵੀ ਪਾ ਜਾਂਦਾ, ਕਿਉਂਕਿ ਉਹਦਾ ਖਸਮ ਇੱਕੋ ਹੀ ਸੀ। ਜਦੋਂ ਅੰਦਰ ਦਾ ਤੱਤ ਮਰ ਗਿਆ, ਬੇਰਸੇ ਹੋ ਗਏ, ਬਾਹਰੋਂ ਵੇਖਣ ਨੂੰ ਫਲੀ ਭੂਤ ਨੇ, ਵੇਖਣ ਨੂੰ ਚੰਗੇ ਲੱਗਦੇ ਨੇ, ਹੁਣ ਖਸਮ ਹਜ਼ਾਰਾਂ ਬਣਦੇ ਨੇ। ਬੰਦਿਆ, ਤੇਰੀ ਵੀ ਸਿਚੁਏਸ਼ਨ ਏਦਾਂ ਦੀ ਹੈ, ਜੇ ਜੀਵਨ ਕਰਦਾਰ ਚੰਗਾ ਨਹੀਂ ਹੈ ਤੇ ਤੂੰ ਵੀ, ਤੇਰੇ ਵੀ ਖਸਮ ਕਈ ਬਣਨਗੇ। ਖਸਮ ਬਣਨ ਦਾ ਅਰਥ ਹੈ ਵੀ ਨਾਨਕ ਔਗਣ ਜੇਤੜੇ ਤੇਤੀ ਗਲੀ ਜੰਜੀਰ, ਜਿੰਨੇ ਜਿੰਨੇ ਔਗਣ ਵੱਧਦੇ ਜਾਂਦੇ ਨੇ ਓਨੀਆਂ ਓਨੀਆਂ ਜੰਜੀਰਾਂ ਗਲ ਦੇ ਵਿੱਚ ਵੱਧਦੀਆਂ ਜਾਂਦੀਆਂ ਨੇ। ਵੇਖੋ, ਇੱਕ ਜੰਜੀਰ ਹੋਵੇ ਨਾ ਗਲ ਦੇ ਵਿੱਚ ਤੇ ਇੱਕੋ ਮਾਲਕ ਖਿੱਚੀ ਫਿਰਦਾ, ਜਿਹਦੇ ਗਲ ਵਿੱਚ ਹਜ਼ਾਰਾਂ ਜੰਜੀਰਾਂ ਹੋਣ ਤੇ ਹਜ਼ਾਰਾਂ ਉਹਨੂੰ ਫੜਨ ਵਾਲੇ ਹੋਣ ਤੇ ਉਹਦੀ ਬੰਦੇ ਦੀ ਹਾਲਤ ਕੀ ਬਣੇਗੀ, ਉਹਦੀ ਸਿਚੁਏਸ਼ਨ ਕੀ ਹੋਵੇਗੀ? ਨਾਨਕ ਔਗਣ ਜੇਤੜੇ, ਮਹਾਰਾਜ ਨੇ ਕਿਹਾ ਜਿੰਨੇ ਜਿੰਨੇ ਔਗਣ ਵੱਧਦੇ ਜਾਂਦੇ ਨੇ, ਔਗਣ ਤੇ ਇੱਕ ਹੀ ਨਹੀਂ ਮਾਣ ਹੁੰਦਾ, ਜੇ ਵੱਧ ਗਏ ਵੱਧ ਗਏ, ਘਟਾਉਣੇ ਚਾਹੀਦੇ ਨੇ ਜੀਵਨ ਵਿੱਚ ਹੋਣ ਵੀ ਤੇ ਇਹਨਾਂ ਨੂੰ ਇਹ ਸੰਗਲ ਤੋੜਨੇ ਚਾਹੀਦੇ ਨੇ। ਨਾਨਕ ਔਗਣ ਜੇਤੜੇ ਤੇਤੀ ਗਲੀ ਜੰਜੀਰ, ਓਨੀ ਹੀ ਗਲ ਵਿੱਚ ਜੰਜੀਰਾਂ ਵੱਧਦੀਆਂ ਜਾਂਦੀਆਂ ਨੇ ਓਨੀ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ, ਸੁੰਝੇ ਅੰਦਰ ਖੇਤ, ਖੇਤੈ ਅੰਦਰ ਛੁੱਟਿਆ ਕਹੋ ਨਾਨਕ ਸੌ ਨਾ। ਬਾਬੇ ਨੇ ਕਿਹਾ ਫਲੀਐ ਫੁਲੀਐ ਬੱਪੁੜੇ ਭੀ ਤਨ ਵਿੱਚ ਸਵਾਹ, ਆਖਿਆ ਬਾਹਰੋਂ ਫਲੀ ਭੂਤ ਨੇ ਪਰ ਅੰਦਰ ਖੇ ਹੋਏ ਫਿਰਦੇ ਨੇ, ਅੰਦਰ ਸਵਾਹ ਹੋਏ ਫਿਰਦੇ ਨੇ। ਪਦਾਰਥਕ ਤੌਰ ਤੇ ਵੀ ਬੰਦਾ ਬਹੁਤ ਬਾਹਰੋਂ ਫਲੀ ਭੂਤ ਹੋਵੇ ਪਰ ਅੰਦਰੋਂ ਸਵਾਹ ਆਇਆ ਫਿਰਦਾ, ਅੰਦਰੋਂ ਸੜਿਆ ਫਿਰਦਾ। ਕਬੀਰ ਸਾਹਿਬ ਨੇ ਅੱਜ ਇਹੋ ਜ਼ਿਕਰ ਕੀਤਾ, ਆਖਿਆ ਕਬੀਰ ਅਵਰਾਂ ਕੋ ਉਪਦੇਸ਼ ਤੇ। ਉਪਦੇਸ਼ ਦਾ ਅਰਥ ਸਿਰਫ ਬੋਲਣਾ ਨਹੀਂ ਹੁੰਦਾ, ਬੋਲਣਾ ਵੀ ਇਹਦੇ ਵਿੱਚ ਹੀ ਆਉਂਦਾ ਹੈ, ਪਰ ਉਪਦੇਸ਼ ਦਾ ਅਰਥ ਹੈ ਬਾਹਰ ਦੀ ਵੇਸ਼ਭੂਸ਼ਾ, ਕਿਉਂਕਿ ਉਪਦੇਸ਼ ਇਕੱਲਾ ਬੋਲ ਕੇ ਥੋੜ੍ਹਾ ਦਿੱਤਾ ਜਾਂਦਾ। ਇੱਕ ਬੰਦਾ ਲੰਘਿਆ ਤੁਹਾਡੇ ਲਾਗੋਂ ਦੀ, ਸੋਹਣੀ ਉਹਨੇ ਦਸਤਾਰ ਸਜਾਈ ਆ, ਮੇਰੇ ਉਤੋਂ ਦੀ ਕਿਰਪਾਨ ਪਾਈ ਹੈ, ਚੰਗਾ ਦਾੜਾ ਹੈ, ਤੁਸੀਂ ਉਹਨੇ ਵੀ ਤੁਹਾਨੂੰ ਕੋਈ ਨਾ ਕੋਈ ਉਪਦੇਸ਼ ਦਿੱਤਾ, ਪਰ ਜਿੱਦਾਂ ਜਿੱਦਾਂ ਤੁਸੀਂ ਨੇੜੇ ਹੁੰਦੇ ਗਏ ਤੁਹਾਨੂੰ ਗੱਲਾਂ ਦੀ ਸਮਝ ਲੱਗੀ ਤੇ ਫਿਰ ਆਖਿਆ ਆ ਕਰਦਾਰ ਉਪਦੇਸ਼ ਹੀ ਹੋ ਗਿਆ ਨਾ, ਪਹਿਲਾਂ ਉਪਦੇਸ਼ ਕਿਹੜਾ ਦਿੱਤਾ ਸੀ? ਜਿਵੇਂ ਨਾ ਪਹਾੜ ਦੂਰੋਂ ਸੋਹਣੇ ਲੱਗਦੇ ਨੇ, ਜਦੋਂ ਬੰਦਾ ਨੇੜੇ ਜਾਈ ਜਾਂਦਾ ਫਿਰ ਪਹਾੜ ਲੱਭਦਾ ਕੋਈ, ਮਿੱਟੀ ਹੁੰਦੀ ਹੈ ਉਹ ਵੀ ਨਹੀਂ ਦਿਖਦੀ, ਦੂਰੋਂ ਹੀ ਉੱਚੀ ਦੁਕਾਨ ਫੀਕਾ ਪਕਵਾਨ, ਦੁਕਾਨ ਉੱਚੀ ਹੈ, ਆਖਿਆ ਇੱਥੇ ਨਾ ਜਾਈਏ, ਆ ਨਵੀਂ ਖੁੱਲੀ ਅਜੇ, ਪਕਵਾਨ ਫਿੱਕਾ ਉਹਦੇ ਵਿੱਚ, ਅੰਦਰ ਹੈ ਕੁਛ ਨਹੀਂ। ਬਾਬੇ ਨੇ ਕਿਹਾ ਕਬੀਰ ਅਵਰਾਂ ਕੋ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ, ਮੁੱਖ ਵਿੱਚ ਰੱਬ ਦਾ ਨਾਂ ਮਿੱਠਾ ਨਹੀਂ ਬਲਕਿ ਰੇਤ ਹੀ ਪਈ ਹੋਈ ਹੈ। ਤੇ ਅਖੀਰਲੀ ਤੋਕ ਹੈ ਰਾਸ ਬਿਰਾਨੀ ਰਾਖ ਤੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਅਜਿਹੇ ਜਿਹੜੇ ਭੇਖੀ ਸਾਧ ਨੇ, ਇਹ ਹੋਰਨਾਂ ਦੀ ਰਾਸ ਪੂੰਜੀ ਰੱਖਣ ਦਾ ਯਤਨ ਕਰਦੇ ਨੇ ਪਰ ਆਪਣਾ ਖੇਤ ਵੀ ਉਜਾੜ ਦਿੰਦੇ ਨੇ, ਮੇਰੇ ਵਰਗੇ ਦੂਜਿਆਂ ਨੂੰ ਸਾਂਭਦੇ ਸਾਂਭਦੇ ਆਪਦਾ ਆਪ ਉਜਾੜ ਬਹਿੰਦੇ ਨੇ, ਦੂਜਿਆਂ ਨੂੰ ਉਪਦੇਸ਼ ਦਿੰਦੇ ਦਿੰਦੇ ਆਪਣਾ ਆਪ ਤਬਾਹ ਕਰ ਬਹਿੰਦੇ ਨੇ। ਆਖਿਆ ਦਾਵਾ ਇਹ ਕਰਦੇ ਨੇ, ਕੁਲਹਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਲੱਜ, ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਸਾਧੂ ਬਣ ਕੇ ਪਰ ਆਪਣੇ ਜੀਵਨ ਵਿੱਚ ਵੀ ਉਹ ਖਾਮੀਆਂ ਬਰਕਰਾਰ ਨੇ। ਰਾਸ ਬਿਰਾਨੀ ਰੱਖਦੇ, ਆਂਦੇ ਪੈਸਾ ਤੇ ਤੁਹਾਡਾ ਸਾਂਭਾਂਗੇ, ਅਸੀਂ ਤੁਹਾਡੀ ਰਾਸ ਰੱਖ ਲਵਾਂਗੇ ਪਰ ਆਪਣਾ ਖੇਤ ਵੀ ਖਾਧਾ ਗਿਆ, ਆਪਣੇ ਵੀ ਹੁੰਦਾ। ਕਈ ਸਕੀਮਾਂ ਆਉਂਦੀਆਂ ਬਾਜ਼ਾਰਾਂ ਦੇ ਵਿੱਚ, ਕਈ ਲੋਕ ਉਲ ਜਾਂਦੇ ਨੇ, ਉਹ ਕਹਿੰਦੇ ਜੀ ਸਾਡੇ ਕੋਲ ਪੈਸਾ ਜਮ੍ਹਾਂ ਕਰੋ, ਤੁਹਾਡਾ ਸਾਰਾ ਵੇਖਿਓ ਵਿਆਸ ਸਮੇਤ, ਤੁਹਾਨੂੰ ਤੇ ਉਹ ਜਿਹੜੇ ਭੋਲੇ ਲੋਕ ਹੁੰਦੇ ਨੇ ਉਧਰ ਨੂੰ ਤੁਰ ਪੈਂਦੇ ਨੇ, ਉਹ ਕਹਿੰਦੇ ਨੇ ਹਾਂ ਕਿੰਨੀ ਵਾਰ ਲੁੱਟ ਹੁੰਦੀ ਹੈ, ਤਾਂ ਹੁੰਦੀ ਹੈ ਨਾ। ਇੱਕ ਬਾਬਾ ਸੀ ਉਹ ਸੋਨਾ ਲੈ ਕੇ ਭੱਜ ਗਿਆ ਸੀ ਸਾਰੇ ਪਿੰਡ ਦਾ, ਕਹਿੰਦਾ ਡਬਲ ਕਰਕੇ ਮੋੜਾਂਗੇ ਤੁਹਾਨੂੰ ਡਬਲ ਕਰਕੇ। ਤੇ ਕਈ ਵਾਰਾਂ ਬਾਬਿਆਂ ਦੀ ਆਪਣੀ ਖੇਤੀ ਵੀ ਉੱਜੜ ਜਾਂਦੀ ਹੈ। ਆਹ ਮੋਗੇ ਦੇ ਕੋਲ ਇੱਕ ਸਾਧ ਹੈ, ਛੋਟੀ ਜੀ ਮੇਰਾ ਇੱਕ ਮਿੰਟ ਦਾ ਸਮਾਂ, ਮੈਂ ਮਾਫ਼ੀ ਚਾਹੁੰਦਾ, ਉਹ ਨਹੀਂ ਪੰਜ ਮਿੰਟ ਨਹੀਂ ਲਾਉਣੇ। ਤੇ ਉਹ ਨਾ ਉਹਦੇ ਕੋਲ ਕੋਈ ਚੇਲਾ ਚਲੇ ਗਿਆ ਜੀ ਇੱਥੋਂ ਬਾਹਰੋਂ, ਜਾਂਦਿਆਂ ਨਾ ਉਹਨੇ ਇਹ ਸੱਚੀ ਘਟਨਾ ਜੇ, ਜਿਹੜੇ ਦੂਜਿਆਂ ਦੀ ਪੂੰਜੀ ਰੱਖਣ ਵਾਲੇ ਸੀ ਆਪਣੀ ਵੀ ਝਾੜ ਕੇ ਬਹਿ ਗਏ, ਉਹਦੇ ਕੋਲ ਕੋਈ ਬੰਦਾ ਗਿਆ ਤੇ ਬੰਦਾ ਜਾ ਕੇ ਉਹਨੇ ਜਾਂਦਿਆਂ ਹੀ ਨਾ ਫੋਰਚੂਨਰ ਗੱਡੀ ਦਿੱਤੀ ਬਾਬੇ ਨੂੰ, ਇਹਦਾ ਚਾਬੀ ਫੜਾ ਦਿੱਤੀ। ਜਦੋਂ ਚਾਬੀ ਫੜਾ ਦਿੱਤੀ ਤੇ ਬਾਬਾ ਜੀ ਨੂੰ ਚਾਹ ਚੜ ਗਿਆ, ਹੁਣ ਫੋਰਚੂਨਰ ਸਿੱਧੀ ਇਦਾਂ ਹੱਥ 'ਚ ਆ ਜਾਵੇ ਤੇ ਚਾਹ ਕੇ ਉਹਨੂੰ ਨਹੀਂ ਚੜਦਾ। ਤੇ ਆਂਦਾ ਬਾਬਾ ਜੀ ਵੀ ਆਪਣਾ ਕੈਨੇਡਾ ਦੇ ਵਿੱਚ ਬੜਾ ਵੱਡਾ ਕਾਰੋਬਾਰ ਹੈ ਤੇ ਆਪਣਾ ਕੰਮ ਇਹ ਹੈ ਵੀ ਆਪਾਂ ਬੰਦੇ ਬਾਹਰ ਖੜੀਦੇ ਆ, ਬੰਦੇ ਬਾਹਰ ਲੈ ਕੇ ਜਾਈਦੇ। ਕੋਈ ਨੀ, ਤੁਹਾਡਾ ਵੀ ਕੋਈ ਬੰਦਾ ਹੋਇਆ ਤਾਂ ਦੱਸਿਓ। ਅੱਛਾ ਜੀ, ਬਾਬੇ ਨੇ ਗਾਹ ਇਕੱਠੇ ਕਰਤੇ ਉਹਨੂੰ, ਗਾਹ ਇਕੱਠੇ ਕਰਕੇ, ਮੈਂ ਲੌਂਗ ਸਟੋਰੀ ਸ਼ੋਰਟ ਕਰਾਂ, ਉਹਨੇ ਗਾਹ ਇਕੱਠੇ ਕਰਕੇ ਦਿੱਤੇ, ਉਹਨੇ ਕਰੋੜ ਕੁ ਰੁਪਇਆ ਕੈਸ਼ ਇੱਦਾਂ ਬਾਬੇ ਤੋਂ ਲੈ ਲਿਆ। ਕਹਿੰਦਾ ਬਾਬਾ ਜੀ ਗੱਡੀ ਦੀ ਚਾਬੀ ਦਿਓ, ਜਮ੍ਹਾਂ ਕਰਾ ਆਈਏ ਪੈਸੇ, ਖਤਰਾ ਬੜਾ, ਨਾ ਗੱਡੀ ਲੱਭੀ ਤੇ ਨਾ ਉਹ ਕਰੋੜ ਰੁਪਈਆ ਹੀ ਲੱਭਾ। ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਆਖਿਆ ਜਿਹੜਾ ਬਗਾਨੀ ਪੂੰਜੀ ਸਾਂਭਣ ਨੂੰ ਫਿਰਦਾ ਸੀ ਉਹਦੀ ਆਪਣੀ ਗੁਆਚ ਗਈ। ਸੋ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਦਾਅਵੇਦਾਰ ਬਣੇ ਨੇ ਉਹਨਾਂ ਦੀ ਆਪਣੀ ਜ਼ਿੰਦਗੀ ਵੀ ਤਬਾਹ ਹੋ ਗਈ। ਇਸ ਕਰਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਭਾਈ ਰੱਬੀ ਨਾਮ ਨੂੰ ਆਪਣੇ ਜੀਵਨ ਵਿੱਚ ਕਮਾ, ਤੇਰਾ ਕਲਿਆਣ ਹੋਵੇਗਾ ਜੀ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਯਾਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ ਜੀ ਦਾ, ਜੋ ਆਪ ਜੀ ਦੇ ਨਾਲ ਲੜੀਵਾਰ ਭਗਤ ਬਾਣੀ ਦੀ ਕਥਾ ਵਿਚਾਰ ਦੀ ਸਾਂਝ ਪਾ ਰਹੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਮੁਤਾਬਕ ਉਪਦੇਸ਼ਕ ਦਾ ਕਿਰਦਾਰ ਕੀ ਹੋਣਾ ਚਾਹੀਦਾ, ਉਹਨੂੰ ਬੜੀ ਡਿਟੇਲ ਦੇ ਨਾਲ ਆਪ ਜੀ ਦੇ ਨਾਲ ਆਪਣੇ ਸ਼ਬਦਾਂ ਰਾਹੀਂ ਉਹਨਾਂ ਸਾਂਝ ਪਾਈ ਹੈ। ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸੁਖਮਣੀ, ਕਿਉਂਕਿ ਹੁਣੇ ਸੁਖਮਣੀ ਬਾਣੀ ਦਾ ਪਾਠ ਹੋਇਆ, ਉਹਦੇ ਅੰਦਰ ਜਦੋਂ ਉਪਦੇਸ਼ਕ ਦੀ ਗੱਲ ਕਰਦੇ ਨੇ, ਹਜ਼ੂਰ ਕਹਿੰਦੇ ਨੇ ਅਵਰ ਉਪਦੇਸ਼ ਆਪ ਨਾ ਕਰੇ, ਆਪਤ ਜਾਵਤ ਜਨਮੈ ਮਰੈ, ਅਤੇ ਨਾਲ ਕੁਆਲਿਟੀ ਵੀ ਦੱਸ ਦਿੱਤੀ, ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਸੰਸਾਰ ਦਾ ਕਲਿਆਣ ਉਸ ਬੰਦੇ ਦੀ ਦਿੱਤੀ ਹੋਈ ਸਿੱਖਿਆ ਨਾਲ ਹੀ ਹੋ ਸਕਦਾ ਜਿਹਨੇ ਜਿਹਦੀ ਕਥਨੀ ਅਤੇ ਕਰਨੀ ਇੱਕ ਹੋਵੇ। ਇਹ ਉਹ ਕਾਰਨ ਸੀ ਨਾ, ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਮਹਾਂਪੁਰਖਾਂ ਦੀ ਬਾਣੀ ਹੈ ਔਰ ਉਹਨਾਂ 35 ਵਿੱਚੋਂ 11 ਭੱਟ ਨੇ ਜਿਨ੍ਹਾਂ ਦਾ ਜਨਮ ਬ੍ਰਾਹਮਣਾਂ ਦੇ ਕਰਦਾ ਹੈ, ਸਾਰੇ ਦੇ ਸਾਰੇ ਬ੍ਰਾਹਮਣ ਨੇ, ਉਹਨਾਂ ਦਾ ਪਰਿਵਾਰਕ ਪਿਛੋਕੜ ਬ੍ਰਾਹਮਣ ਹੈ। ਆਤਮਿਕ ਸ਼ਾਂਤੀ ਵਾਸਤੇ ਉਹ ਕਈਆਂ ਥਾਵਾਂ 'ਤੇ ਭਟਕੇ ਅਤੇ ਆਪਣਾ ਐਕਸਪੀਰੀਅੰਸ, ਆਪਣਾ ਤਜ਼ਰਬਾ, ਆਪਣੀ ਭਟਕਣਾ ਦਾ ਜ਼ਿਕਰ ਭੱਟਾਂ ਨੇ, ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਉਹਦੇ ਅੰਦਰ ਸ਼ੇਅਰ ਕੀਤਾ। ਉਹਨਾਂ ਨੇ ਆਖਿਆ, ਰਹਿਓ ਟੋਲ ਹੋ ਸੰਤ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿੰਦੇ ਦੁਨੀਆਂ ਨੂੰ ਕਹਿੰਦੇ ਬਹੁਤ ਲੋਕ ਸੁਣੇ ਸੀ, ਪਰ ਰਿਐਲਿਟੀ ਇਹ ਸੀ ਕਿ ਸਿਰਫ ਗੱਲ ਕਥਨੀ ਤੱਕ ਹੀ ਸੀਮਤ ਸੀ, ਕਥਨੀ ਦੇ ਨਾਲ ਕਰਨੀ ਸ਼ਾਮਿਲ ਨਹੀਂ ਸੀ। ਜਿੱਥੇ ਕਥਨੀ ਅਤੇ ਕਰਨੀ ਇੱਕ ਹੋਈ, ਉੱਥੇ ਜਦੋਂ ਬਾਬਾ ਲਹਿਣਾ ਘੋੜੀ 'ਤੇ ਚੜ੍ਹ ਕੇ ਆਉਂਦਾ ਨਾ, ਪਹਿਲੀ ਮੁਲਾਕਾਤ ਜਿਹੜੀ ਬਾਬੇ ਲਹਿਣੇ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਹੁੰਦੀ ਹੈ ਕਰਤਾਰਪੁਰ, ਸ਼ਾਮ ਦਾ ਵਕਤ ਹੈ, ਝੋਨੇ 'ਚੋਂ ਨਦੀਨ ਕੱਢ ਰਹੇ ਨੇ ਕੁਛ ਜ਼ਿਮੀਦਾਰ, ਉਹਨਾਂ ਨੂੰ ਆਵਾਜ਼ ਮਾਰਦਾ ਕਿ ਬਾਬਾ ਲਹਿਣਾ, ਕਹਿੰਦਾ ਜੀ ਨਾਨਕ ਤਾਪਾ ਜੀ ਨੂੰ ਮਿਲਣਾ ਸੀ। ਇੱਕ ਜ਼ਿਮੀਦਾਰ ਬਾਹਰ ਆਇਆ, ਉਹਦੇ ਕੱਪੜੇ 'ਤੇ ਚਿੱਕੜ ਦੀਆਂ ਛਿੱਟਾਂ ਪਈਆਂ ਹੋਈਆਂ ਨੇ, ਕੱਪੜੇ ਖਰਾਬ ਨੇ, ਉਹਨੇ ਬਾਬੇ ਲਹਿਣੇ ਦੀ ਘੋੜੀ ਦੀਆਂ ਵਾਗਾਂ ਫੜੀਆਂ, ਕਹਿੰਦਾ ਜੀ ਚਲੋ ਤੁਹਾਨੂੰ ਮਿਲਾ ਦਿੰਦੇ ਹਾਂ। ਬਾਬਾ ਲਹਿਣਾ ਘੋੜੀ 'ਤੇ ਸਵਾਰ ਹੈ, ਉਹ ਵਿਅਕਤੀ ਉਹ ਜ਼ਿਮੀਦਾਰ ਘੋੜੀ ਨੂੰ ਫੜ ਕੇ ਲੈ ਕੇ ਜਾ ਰਿਹਾ, ਕਰਤਾਰਪੁਰ ਪਹੁੰਚ ਗਏ। ਕਰਤਾਰਪੁਰ ਪਹੁੰਚ ਕੇ ਉਸ ਭਦਰ ਪੁਰਸ਼ ਨੇ, ਉਸ ਦਾਰਸ਼ਨਿਕ ਆਦਮੀ ਨੇ ਬਾਬੇ ਲਹਿਣੇ ਨੂੰ ਆਖਿਆ ਵੀ ਆਹ ਸਾਹਮਣੇ ਧਰਮਸ਼ਾਲਾ, ਉੱਥੇ ਆਉਣਾ ਨਾਨਕ ਜੀ ਨੇ, ਮਿਲ ਲਿਓ ਤੁਸੀਂ ਉਹਨਾਂ ਨੂੰ। ਆਹ ਸਾਹਮਣੇ ਪਾਣੀ ਵਾਲਾ ਚਵੱਚਾ ਹੌਜ ਹੈ, ਉੱਥੋਂ ਘੋੜੀ ਨੂੰ ਪਾਣੀ ਡਾਹ ਲਓ, ਹੱਥ ਮੂੰਹ ਧੋ ਲਓ। ਉਨੀ ਦੇਰ ਨੂੰ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਜਦੋਂ ਧਰਮਸ਼ਾਲਾ 'ਚ ਪਹੁੰਚਿਆ ਨਾ ਬਾਬਾ ਲਹਿਣਾ, ਤਾਂ ਵੇਖ ਕੇ ਹੈਰਾਨ ਰਹਿ ਗਿਆ, ਜਿਹੜਾ ਵਿਅਕਤੀ ਉਹਦੀ ਘੋੜੀ ਦੀਆਂ ਵਾਗਾਂ ਫੜ ਕੇ ਲੈ ਕੇ ਆਇਆ ਸੀ ਉਹ ਸਾਹਮਣੇ ਬੈਠਾ ਹੋਇਆ ਸੀ, ਸੰਗਤ ਨੂੰ ਨਮਸਕਾਰ ਕਰ ਰਹੀ ਸੀ। ਧਾ ਮਾਰ ਕੇ ਬਾਬਾ ਲਹਿਣਾ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਉਹ ਸਿਰ ਮੁੜ ਕੇ ਦੁਬਾਰਾ ਚੁੱਕ ਨਹੀਂ ਸਕਿਆ ਬਾਬਾ ਲਹਿਣਾ, ਉਹਦਾ ਸਫ਼ਰ ਖਤਮ ਹੋ ਗਿਆ ਉੱਥੇ। ਉਹਨੇ ਉਹ ਚੱਲਿਆ ਤਾਂ ਸੀ ਦੇਵੀ ਦਰਸ਼ਨਾਂ ਨੂੰ, ਪਰ ਉਸ ਤੋਂ ਮਗਰ ਉਹਦੇ ਉਹ ਜਿਹੜੀਆਂ ਯਾਤਰਾਵਾਂ ਸਨ ਉੱਥੇ ਖਤਮ ਹੋ ਗਈਆਂ ਅਤੇ ਬਾਬਾ ਲਹਿਣਾ ਗੁਰੂ ਨਾਨਕ ਦੇ ਅੰਗ ਲੱਗ ਬਾਅਦ 'ਚ ਗੁਰੂ ਅੰਗਦ ਸਾਹਿਬ ਬਣਦੇ ਹੈ। ਤੋ ਜਿੱਥੇ ਕਥਨੀ ਅਤੇ ਕਰਨੀ ਇੱਕ ਹੁੰਦੀ ਹੈ, ਤੋਂ ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ ਨੇ। ਉਹ ਸਮਾਂ ਹੈ ਗੁਰਬਾਣੀ ਕੀਰਤਨ ਦਾ, ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਗੇ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ, ਤੇ ਉਹਨਾਂ ਦਾ ਕੀਰਤਨੀ ਜਥਾ ਸਰਵਣ ਕਰਦੇ ਹਾਂ ਗੁਰਬਾਣੀ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬੌੜ ਨ ਗਰਭ ਮਜਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਭਾਈ ਸਾਹਿਬ ਭਾਈ ਹਰਜੀਤ ਸਿੰਘ ਦਿੱਲੀ ਵਾਲੇ ਜਥੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਹੀ ਬਾਣੀ ਦੇ ਮਰੋਗ ਕੀਤਾ ਸਰਵਣ ਕਰਾਏ ਨੇ, ਔਰ ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸਰਵਣ ਕੀਤਾ। ਸਰਬੱਤ ਦੇ ਭਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ, ਪਵਿੱਤਰ ਗੁਮਨਾਮੇ ਸਗੁਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ। ਸਭਨਾ ਜੀਆਂ ਕਾ ਇੱਕ ਦਾਤਾ ਸੋ ਬੈ ਵਿਸਰਨਾ ਏ, ਜਦਾ ਦਾਤਾ ਏਕ ਹੈ ਸਭ ਕੋ ਦੇਵਣਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੁਕਮਨਾਮੇ ਦੀ ਜੋ ਸਾਨੂੰ ਸੰਦ ਕੀਤੇ ਆ। ਵੇਖੋ ਦਾਤਾ ਹਰ ਇੱਕ ਮੰਗਦਾ, ਗੁਰੂ ਨੇ ਵੀ ਮੰਗੀ ਹੈ, ਭਗਤ ਵੀ ਮੰਗਦੇ ਨੇ, ਸਾਰਿਆਂ ਨੇ ਮੰਗੀਆਂ ਨੇ। ਪਰ ਆਮ ਤੌਰ 'ਤੇ ਅਸੀਂ ਪਦਾਰਥਾਂ ਦੀਆਂ ਦਾਤਾਂ ਮੰਗੀਆਂ, ਪਦਾਰਥ ਮਿਲ ਜਾਣ ਸਾਨੂੰ। ਪਰ ਪਾਤਸ਼ਾਹ ਕੀ ਕਹਿੰਦੇ ਨੇ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਦਾਤਾ ਤੋਂ ਦਾਤਾਂ ਬਖਸ਼ਿਸ਼ਾਂ ਕਰਨ ਵਾਲਾ, ਅਸੀਂ ਤੇਰੇ ਦਰ ਦੇ ਮੰਗਤੇ ਹਾਂ। ਮੈਂ ਕਿਆ ਮੰਗੂ, ਮੈਂ ਕੀ ਤੇਰੇ ਕੋਲੋਂ ਮੰਗਾਂ, ਖਿਚ ਥਿਰ ਨਾ ਰਹਾਈ, ਕਿ ਜਿਹੜੀ ਚੀਜ਼ ਮੈਂ ਮੰਗਾਂਗਾ ਉਹ ਸਦਾ ਰਹਿਣ ਵਾਲੀ ਤਾਂ ਹੈ ਨਹੀਂ। ਆਖੋ ਸਤਨਾਮ ਸ੍ਰੀ, ਕੁਛ ਵੀ ਮੰਗ ਲਓ ਸਦਾ ਰਹਿਣ ਵਾਲਾ ਨਹੀਂ। ਕੁਛ ਵੀ ਮੰਗਦੇ ਹਾਂ ਕੁਛ ਸਮੇਂ ਬਾਅਦ ਖਤਮ ਹੋ ਜਾਂਦਾ, ਪਰ ਕਿਹੜੀ ਦਾਤ ਹੈ ਜਿਹੜੀ ਗੁਰੂ ਨੇ ਮੰਗੀ ਆ, ਹਰ ਦੀਜੇ ਨਾਮ ਪਿਆਰੀ ਜੀ, ਨਾਮ ਦੀ ਦਾਤ। ਮੰਗਣ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਹਮੇਸ਼ਾ ਕੋਸ਼ਿਸ਼ ਕਰੀਏ, ਕਿਉਂਕਿ ਉਸ ਪ੍ਰਮਾਤਮਾ ਨੇ ਸਾਨੂੰ ਜੋ ਕੁਛ ਪਾਇਆ ਸੋ ਇੱਕਾ ਵਾਰ ਜੀਵਨ ਦਾ, ਉਹਨੇ ਜੋ ਕੁਛ ਬਖਸ਼ਿਸ਼ ਕੀਤੀ ਹੈ ਨਾ, ਉਹਨੇ ਇੱਕੇ ਵਾਰ ਸਾਨੂੰ ਜਨਮ ਦੇਣ ਤੋਂ ਪਹਿਲਾਂ ਉਹਨੇ ਸਾਡੇ ਜੀਵਨ ਦਾ ਪੂਰਾ ਪਹਿਲੇ ਸਵਾਸ ਤੋਂ ਲੈ ਕੇ ਅਖੀਰਲੇ ਤਵਾਸ ਤੱਕ ਸਾਨੂੰ ਉਸਨੇ ਸਾਰਾ ਕੁਛ ਸਾਡੇ ਜੀਵਨ ਦਾ ਉਹਨੇ ਪਾ ਕੇ ਭੇਜਿਆ। ਸਮੇਂ ਸਮੇਂ 'ਤੇ ਉਹ ਚੀਜ਼ ਆਪਣੇ ਆਪ ਹੀ ਸਾਡੇ ਕੋਲ ਆ ਜਾਣੀ ਹੈ। ਪਰ ਉਹਦੇ ਵਾਸਤੇ ਸਤਿਗੁਰ ਨੇ ਕੀ ਕਿਹਾ, ਵਿਹਲੜ ਨੂੰ ਕਿਤੇ ਥਾਂ ਨਹੀਂ ਗੁਰੂ ਪਿਆਰਿਓ। ਸਭ ਤੋਂ ਪਾਤਸ਼ਾਹ ਨੇ ਕਿਹਾ ਤੂੰ ਕਿਰਤ ਕਰ ਰਹੀ ਆ, ਸਭ ਤੋਂ ਵੱਡੀ ਕਿਰਤ ਵਾ। ਜਿਸ ਮਨੁੱਖ ਕੋਲ ਕਿਰਤ ਵਾ ਨਾ, ਸੱਚੀ ਸੁੱਚੀ ਕਿਰਤ ਵਾ, ਉਹ ਦੁਨੀਆਂ 'ਚ ਕਦੀ ਭੁੱਖਾ ਨਹੀਂ ਮਰਦਾ। ਅਤੇ ਖਿਮਾ ਕਰਨਾ, ਉਹਨੂੰ ਦੁਨੀਆਂ ਤੋਂ ਕਿਤੇ ਰੱਬ ਤੋਂ ਉਹਨੂੰ ਮੰਗਣ ਦੀ ਲੋੜ ਵੀ ਨਹੀਂ ਪੈਂਦੀ, ਉਹ ਤਾਂ ਆਪਣੇ ਆਪ ਹੀ ਦੇਈ ਜਾਂਦਾ। ਕਿਉਂ? ਪਾਤਸ਼ਾਹ ਨੇ ਗੱਲ ਕਹੀ ਆ ਕਿ ਇਹ ਮਨ ਹਰਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਪਾਏ, ਇਹ ਵੀ ਨਾਮ ਦੀ ਕਿਰਤ। ਹਰ ਗਈਆਂ ਸਦਾ ਸਦਾ ਵਡਿਆਈਆਂ ਦੇ ਨਾ ਪੁੱਛੋ ਤਾਏ। ਜਿਵੇਂ ਆਪਾਂ ਲਾਈਟ ਵੱਲ ਨੂੰ ਮੂੰਹ ਕਰਕੇ ਤੁਰੀਏ ਨਾ, ਅਤੇ ਪਰਛਾਵਾਂ ਪਿੱਛੇ ਪਿੱਛੇ ਆਉਂਦਾ, ਅਤੇ ਜੇ ਪਿੱਠ ਹੋਵੇ ਨਾ ਲਾਈਟ ਵੱਲ ਨੂੰ, ਅਤੇ ਪਰਛਾਵਾਂ ਅੱਗੇ ਜਾਂਦਾ, ਅਤੇ ਜੇ ਉਹਨੂੰ ਬੰਦਾ ਕਹੇ ਨਾ ਪਕੜ ਲਾ, ਮੈਂ ਪਕੜ ਨਹੀਂ ਸਕਦਾ। ਜੇ ਸਾਡਾ ਮੁੱਖ ਗੁਰੂ ਵੱਲ ਹੈ ਨਾ, ਅਤੇ ਗੁਰੂ ਗੁਰਮੋ ਪਿਆਰੋ ਚਰਨ ਚਰਨ ਗੋੜ ਏਕ ਪੈਂਡਾ ਚਾਹੇ ਜਾਂ ਸਤਿਗੁਰ ਕੋਟ ਪੈਂਡਾ ਅੱਗੇ ਹੋਏ, ਉਹ ਤਾਂ ਅੱਗੋਂ ਆਵਾਜ਼ਾਂ ਮਾਰਦਾ ਵੀ ਆਹ ਭਾਈ। ਜਦੋਂ ਗੁਰੂ ਵੱਲ ਮੁੱਖ ਹੋ ਜਾਵੇ, ਫਿਰ ਗੁਰੂ ਕਿਸੇ ਕਿਸਮ ਦੀ ਤੋਟ ਨਹੀਂ ਰਹਿਣ ਦਿੱਤੇ ਦਿੰਦਾ ਗੁਰਮੁਖ ਪਿਆਰ। ਅਤੇ ਉਹਦੇ ਵਾਸਤੇ ਇੱਕੋ ਹੀ ਹੈ ਕਿ ਪਹਿਲਾਂ ਤਾਂ ਕਿਰਤ ਹੋਵੇ ਸਾਡੇ ਕੋਲ, ਅਤੇ ਦੂਸਰਾ ਗੁਰਮੁਖ ਪਿਆਰੋ ਨਾਮ ਜਪਣਾ ਸਾਡੇ ਕੋਲ ਹੋਵੇ। ਜੇ ਨਾਮ ਨਹੀਂ, ਸਿਮਰਨ ਨਹੀਂ, ਬੰਦਗੀ ਨਹੀਂ, ਭਗਤੀ ਨਹੀਂ, ਤਾਂ ਫਿਰ ਵੀ ਸਾਡਾ ਜੀਵਨ ਵਿਅਰਥ ਹੈ। ਅਤੇ ਤੀਸਰਾ, ਜੇ ਦੋਵੇਂ ਚੀਜ਼ਾਂ ਸਾਡੇ ਕੋਲ ਆ ਜਾਣ ਨਾ, ਫਿਰ ਗੁਰਮੁਖ ਪਿਆਰੋ ਵੰਡ ਕੇ ਛਕਣ ਨੂੰ ਵੀ ਦਿਲ ਕਰਦਾ। ਆਖੋ ਸਤਨਾਮ, ਜਿਹਦੇ ਪਾਸ ਕੋਈ ਨਹੀਂ ਉਹਨੇ ਵੰਡਣਾ ਵੀ ਕੀ ਆ, ਉਹਨੇ ਦੇਣਾ ਵੀ ਕੀ ਆ। ਜਦੋਂ ਧਰਮ ਦੀ ਕਿਰਤ ਕੀਤੀ, ਨਾਮ ਜਪਿਆ, ਮਾਲਕ ਨੇ ਆਪੇ ਬਖਸ਼ਿਸ਼ ਕਰ ਦੇਣੀ ਆ, ਫਿਰ ਦਿਲ ਵੀ ਕਰਦਾ ਵੀ ਕਿਸੇ ਦੀ ਸੇਵਾ ਕਰੀਏ, ਕਿਸੇ ਦੇ ਕੋਈ ਕਿਸੇ ਦਾ ਮਦਦ ਕਰੀਏ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ, ਕੋਈ ਚੀਜ਼ ਜਿਹੜੀ ਵੀ ਤੂੰ ਮੰਗਦਾ ਉਹ ਤੇਰੇ ਕੋਲ ਸਦਾ ਰਹਿਣ ਵਾਲੀ ਨਹੀਂ ਹੋ, ਅਤੇ ਮੰਗਣਾ ਕੀ ਆ, ਹਰ ਦੀਜੇ ਨਾਮ ਪਿਆਰੀ ਜੀਓ, ਘੱਟ ਘੱਟ ਰਾਹ ਵਰਿਆ ਬਨਵਾਰੀ, ਜਲ ਥਲ ਮੇਹਰ ਗੁਪਤੋ ਵਰਤੇ ਸ਼ਬਦੀ, ਉਹ ਹਰ ਇੱਕ ਦੇ ਵੱਸ ਰਿਹਾ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੇ ਬੱਚਿਓ, ਕੋਸ਼ਿਸ਼ ਕਰੋ ਕਿ ਆਪਾਂ ਨਿਤਨੇਮ ਹੀ ਬਣੀਏ, ਆਪਾਂ ਵੀ ਦਾਤ ਮੰਗਿਆ ਕਰ। ਕੀ ਦਰ ਮੰਗਣਾ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ, ਮੈਨੂੰ ਚਾਹੋ ਤੇ ਅਮਾਓ ਬਣਿਆ ਰਵੇ, ਮੈਂ ਰਾਤ ਦਿਨੇ ਤੇਰੇ ਚਰਨਾਂ ਵਿੱਚ ਜੁੜ ਕੇ ਤੇਰੇ ਗੁਣ ਗਾਉਂਦਾ ਰਹਾਂ। ਇਹ ਬਖਸ਼ਿਸ਼ ਜਦੋਂ ਤੁਸੀਂ ਕੀਤੀ ਨਾ, ਤੇ ਮਾਲਕ ਨੇ ਤੁਹਾਡੀਆਂ ਝੋਲੀਆਂ ਆਪਣੇ ਆਪ ਹੀ ਭਰ ਦੇਣੀਆਂ। ਗੁਰਮੁਖ ਪਿਆਰਿਓ, ਉਹ ਕਿਸੇ ਕਿਸਮ ਦੀ ਤੋੜ ਨਹੀਂ ਜੇ ਰਹਿਣ ਦਿੰਦਾ, ਉਹ ਕਮੀ ਨਹੀਂ ਰਹਿਣ ਦਿੰਦਾ। ਉਹ ਤਾਂ ਇਹ ਗੱਲ ਕਹਿੰਦਾ ਵੀ ਭਾਈ

ਆ ਸਹੀ ਤੇਰੇ ਦਰ ਮੈਂ ਭਰ ਦੇਣੇ। ਕਹਿੰਦੇ ਨੇ ਜਿਹੜਾ ਗੁਰੂ ਘਰ ਦੀ ਰੌਣਕ ਨੂੰ ਵਧਾਉਂਦਾ ਨਾ, ਇਸ ਤਰ੍ਹਾਂ ਦੀ ਰੌਣਕ ਨਹੀਂ ਜਿਸ ਤਰ੍ਹਾਂ ਦੀ ਆਪਾਂ ਵਧਾ ਰਹੇ ਹਾਂ, ਆਖੋ ਸਤਨਾਮ ਜੀ, ਜਿਹੜਾ ਬਹਿ ਕੇ ਗੁਰੂ ਦੀ ਕਥਾ ਕੀਰਤਨ ਇਤਿਹਾਸ ਬਾਣੀ ਨੂੰ ਸੁਣਦਾ ਅਤੇ ਸ਼ਬਦ ਨੂੰ ਵਿਚਾਰਦਾ, ਅਤੇ ਪਾਤਸ਼ਾਹ ਕਹਿੰਦੇ ਗੁਰੂ ਉਹਦੇ ਘਰ ਦੀ ਰੌਣਕ ਵਧਾ ਦਿੰਦਾ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਉਹਦੀਆਂ ਰੌਣਕਾਂ ਆਪਣੇ ਆਪ ਹੀ ਵੱਧ ਜਾਂਦੀਆਂ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਆਓ ਬੜੇ ਪਿਆਰ ਨਾਲ ਸੁਖਾਸਨ ਦੀਆਂ ਹਾਜ਼ਰੀਆਂ ਭਰੇ, ਸਭ ਨੇ ਪ੍ਰਸ਼ਾਦਾ ਛਕਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੇ ਜਪਿਓ ਸੋਹਿਲਾ ਰਾ ਗੁਰ ਦੀ ਕੀ ਮਹਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਤੇ ਆਖੀਏ ਕਰਤੇ ਗਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਜਣਹਾਰੋ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜੇ ਸੋਹਿਲੇ ਸਦਾ ਸੁਖੋਏ ਰਹਾਓ, ਨੇਤਨੇ ਜੀੜੇ ਸੰਭਾਲੀਅਨ ਦੇਖੇਗਾ ਦੇਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮ ਸੰਭਾਰ, ਸੰਮਤ ਸਾਹਾ ਲਿਖਿਆ ਮਿਰਗਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ ਜੋ ਹੋਏ ਸਾਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰਿਆ ਨਾਨ ਸਹਿਦ ਆਸਾ ਮੱਲਾ ਪਹਿਲਾ, ਛੇ ਗਰ ਛੇ ਗੁਰ ਛੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾ ਰਾਹ ਵਡਾਈ ਤੋਏ ਰਹਾਓ, ਵਿਸਿਆਂ ਸਿਆਂ ਕੜੀਆ ਪੈਰਾ ਤਿੱਥੀ ਵਾਰੀ ਮਾਹੋ ਹੋਆ, ਸੂਰਜ ਕੋ ਰੋਤਾ ਨੇਕ ਨਾਨਕ ਕਰਤੇ ਕੇ ਤੇਵੇ ਰਾਤ ਰਾਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਤੂੰ ਮਲਿਆਨੋ ਪਹੁੰਚ ਅਵਰੋ ਕਰੇ ਸਰਬਣ ਰਾਏ ਫਲਾਂ ਜੋਤੀ, ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜਨ ਤੇਰੀ ਰਹਾਓ, ਸਹਿਸ ਤਵ ਨੈਨਾ ਨੈਨ ਤੋਹੇ ਕਹੋ, ਸਹਿਸ ਮੂਰਤ ਨਨਾ ਇਕ ਤੋਹੀ, ਸਹਿਸ ਪਦ ਬਿਲਨਾ ਏਕ ਪਾਦ ਗਾਂਦ ਬਿਨ, ਸਹਿਸ ਤਵ ਗੰਦ ਵਿੱਚ ਚਲਤ ਮੋਈ, ਸਾਮੈ ਜੋ ਜੋ ਤੈ ਸੋਏ ਤਿਸਦੇ ਚਾਨਣ ਸਾਮੈ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ, ਹਰ ਚਰਨ ਕਰ ਮਗਰਾਂ ਲੋਤ ਮਨੰਦ ਨੂੰ ਮੋਇਆ ਪਿਆਸਾ, ਕਿਰਪਾ ਜਲ ਦੇ ਨਾਨ ਸਾਰੰਗੋ ਜਾਤੇ ਤੇਰੇ ਨਾਂ ਵਾਸਾ, ਰਾਹ ਗੌੜੀ ਪੂਰਵੀ ਮੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖਣ ਲਿਖੰਡਾ, ਹੇ ਪੂਰਬ ਲਿਤਲੇ ਗੁਰ ਪਾਇਆ ਮਨ ਹਰਲੇ ਮਨ ਮੰਡਾ, ਹੇ ਕਰ ਸਾਧੂ ਲੀਪਨ ਵੱਡਾ, ਹੇ ਕਾਢ ਡੋਤ ਪੁਨ ਵੱਡਾ, ਹੇ ਰਹਾਓ ਸਾਗ ਤਾਰਾ ਸਾਧ ਨਾ ਜਾਣਿਆ, ਤਿਨੇ ਅੰਤਰ ਹੋਂ ਮੈਂ ਕੰਡਾ, ਹੇ ਜਿਉਂ ਜਿਉਂ ਚਲੈ ਚੁਬੈ ਦੁਹ ਪਾਵੈ ਜਮਕਾ ਸਹਿ ਸਿਰ ਡੰਡਾ, ਹੈ ਹਰ ਜਨ ਹਰਾ ਨਾਮ ਸੁਮਾਣੇ ਦੋ ਜਨ ਮਨ ਪੋਗੰਡਾ, ਹੇ ਅਵਨਾਸੀ ਪੁਰ ਪਾਇਆ ਪਰਮੇਸਰ ਬਹੁ ਸੋ ਖਣ ਬ੍ਰਹਮੰਡਾ, ਹੇ ਆਮ ਗ੍ਰੀ ਮਸਕੀਨ ਪ੍ਰਭ ਤੀਰੇ ਹਰਾ ਹਰਾ ਵਡ ਵੱਡਾ, ਹੇ ਜਾ ਨਾਨਕ ਨਾਮ ਉਧਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ ਗੌੜੀ ਪੂਰਵੀ ਮੱਲਾ ਪੰਜ।

ਚੋ ਬੋਲੇ ਮਹੱਲਾ ਪੰਜਵਾਂ ਇੱਕ ਓਂਕਾਰ ਸਤ ਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਟ ਰਾਵਤ ਹੁਤੇ ਸੁਰੰਕ ਨਹਿ ਜਿਨ ਸਿਰ ਦੀਨੇ ਕਾਟ ਪ੍ਰੀਤ ਪ੍ਰੇਮ ਤਨ ਖਚ ਰਹਿਆ ਬੀਚ ਨਰਾਈ ਹੋਤ ਚਰਨ ਕਮਲ ਮਨ ਬੇਦਿਓ ਬੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਨ ਨਵਖੰਡ ਬਸਦਾ ਭਰਮ ਮੂਸਨ ਪ੍ਰੇਮ ਪਿਰਮ ਕੈ ਗਨੋ ਏਕ ਕਰ ਕਰਮ ਮੂਸਨ ਮਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਤੇ ਬਾਂਦੇ ਕਮਲ ਮਹਿ ਪਵਰ ਰਹੇ ਲਪਟਾਏ ਜਪ ਤਪ ਸੰਜਮ ਹਰਖ ਸੁਖ ਮਾਨ ਮਹੱਤ ਅਰ ਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦੇਉਂ ਸਰਬ ਮੂਸਨ ਮਰਮ ਨਾ ਜਾਨਈ ਮਰਤ ਹਿਰਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਉਰਜਿਓ ਮਿਥ ਬਿਉਹਾਰ।

ਪਾਉ ਹੈ। ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂੰ ਜਾਹੇ ਲਖ ਘਾਟੀ ਚੌਂਕਣੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਵਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਬ੍ਰਹਮ ਸਿਉ ਖੰਡ ਖੰਡ ਕਰ ਹਾਰ ਮਗਨ ਪਿਓ ਪ੍ਰੇਮ ਸਿਉ ਸੂਦ ਨਸ

फाही उठ तावते से जान मरे भगवंत।

चंदन के निकटे बसै बांस सुगंध न होए।

गाफल अपने हाथ, कबीर जहा जहा हो फिर कौतक ठा उठाए।

कर्म करीम जो कर रहे मेट न सके कोई।

देही देख सुरंग आज काल तज जाहोगे ज्यो।

ਤਾਂ ਲੂਟ ਲੈ ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾ ਹੋਗੇ ਪ੍ਰਾਨ ਜਾਹੇਂਗੇ ਝੂਟ। ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਕਰ ਲਾਵੇ ਆਗ, ਪਾਂਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ। ਕੋ ਹੈ ਲੜਕਾ ਬੇਚਈ ਲੜਕੀ ਬੇਚੈ ਕੋਏ, ਸਾਜਾ ਕਰੈ ਕਬੀਰ ਸਿਉਂ ਹਰ ਸੰਗ ਬਨਜ ਕਰੇ। ਕਬੀਰ ਇਹ ਚੇਤਾਵਣੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗ ਵੈ ਤਿਨ ਕੋ ਗੁੜ ਲੈ ਖਾਏ। ਕਬੀਰ ਮੈਂ ਜਾਣਿਓ ਪੜਭੂ ਪਲੋ,

ਪਈ ਖਾਪਰ ਫੂਟ ਮਫੂਟ ਜੋਗੀ ਬਪੜਾ ਖਿਲਿਓ ਆਸਨ ਰਹੀ ਵਿਭੂਤ।

कबीर समुंद न छोड़िए जो अत खारो होए पोखर पोखर टूटते

ਉਹ ਪਾਪ ਵਿਸਾਹਣ ਜਾਏ। ਕਬੀਰ ਹਰਨਾ ਦੁਬਲਾ ਇਉ ਹਰੀਆ ਰਤਾਲ, ਲਾਖ ਅਹੇਰੀ ਏਕ ਜਿਉ ਕੇਤਾ ਬੰਚੋ ਕਾਲ। ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ।

कबीर सुपन हूँ बरड़ाए कै,

हटकै नाही कोए, सो दर कैसे छोड़िए।

कबीर जग में चित उजान कै जग में रहो समाए।

ਜੇ ਵਰੀ ਤੇ ਮਤ ਬੰਧੋ ਕਬੀਰ ਜਹ ਆਟਾ ਲੋਨ ਜੋ ਸੁਣ ਸਮਾਨ ਸਰੀਰ ਕਬੀਰ ਹੰਸ ਉਡਿਓ ਤਨ ਗਾਡਿਓ ਸੋਚਾਈ ਸੈਨਾ ਅਜੂ ਜਿਓ ਨ ਛੋਡਈ ਰੰਕਾਈ ਨੈ ਨਾਹ ਕਬੀਰ ਨੈਣ ਨਿਹਾਰੋ ਤੁਝ ਕੋ ਸ਼ਰਵਣ ਸੁਨੋ ਤੋ ਨਾਉ ਬੈਨ ਚਰੋ ਤੋ ਨਾਮ ਜੀ ਚਰਨ ਕਮਲ ਰਿਦ ਠਾਉ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦਿ।

सुकर पला राखै आछा गाओ ओ साकत बपुरा मर गया कोई न लह नाओ।

के अंतरे सहज सुन के काट तह कबीर मट किया खोजत मुन जन बाट।

ਸਲੋਕ ਸੇਖ ਫਰੀਦ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜਾ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੈ ਕੰਨੀ ਸੁਣੀਦਾ ਮੂੰਹ ਦੇਖਾ ਲੈ ਆਏ ਜਿੰਦ ਨਿਮਾਣੀ ਕੱਢੀਐ ਹੱਡਾ ਕੂ ਕੜਕਾਏ ਸਾਹੇ ਲਿਖੈ ਨਾ ਚੱਲਣੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕਹਿ ਕਹਿ ਗਲ ਲੱਗੈ ਤਾਏ

ਫਰੀਦਾ ਦਰ ਦਰਵੇਸੀ ਗਾਖੜੀ ਚੱਲਾਂ ਦੁਨੀਆ ਪਤ ਬਾਨੇ ਉਠਾਈ ਪੋਟਲੀ ਕਿੱਥੇ ਵੰਨਿਆ ਘੱਤ।

ਫਰੀਦਾਂ ਜਾ ਤੋ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਓ ਮਰਗ ਸਵਾਈ ਨੀਹ ਜਾਂ ਪਰਿਆ ਤਾਂ ਲੱਦਿਆ।

ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈਂ ਸਿਉਂ ਪਿਰਹੜੀ ਰੰਗ ਨਵੇਲਾ ਹੋਏ। ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿੱਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ।

ਕੂੜਾ ਨੇਹੋ ਕਿੱਚਰ ਛੱਤ ਲੰਘਾਈ ਐ ਛੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੈ ਵਣ ਕੰਡਾ ਮੂੜੇ ਵਸੀ ਰੱਬ ਹਿਆਲੀਐ ਜੰਗਲ ਕਿਆ ਟੂੜੇ ਫਰੀਦਾ ਇੰਨੀ ਨਿੱਕੀ ਜੰਗੀਐ ਥਲ ਡੂੰਗਰ ਪਵੇ ਓਮ ਅੱਜ ਫਰੀਦੈ ਕੁਜੜਾ ਸੈਕੋ ਹਾਥੀ ਓਮ ਫਰੀਦਾ ਰਾਤੀ ਵੱਡੀਆਂ ਤੁਕ ਤੁਖ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਿਡਾਣੀ ਆਸ।

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਣੇ ਸਹਿਣਗੇ ਦੁੱਖ ਰੁਖੀ ਸੁਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾ

ਪਿਰ ਵਾਤੜੀ ਨਾ ਪੁੱਛਈ ਤਨ ਸੁਹਾਗਣ ਨਾਉ। ਸਹੁਰੈ ਪਈਐ ਕੰਤਕੀ ਕੰਤ ਅਗਮ ਅਥਾਹੂ। ਨਾਨਕ ਸੋ ਸੁਹਾਗਣੀ ਜੋ ਭਾਵੈ ਬੇਪਰਵਾਹ। ਨਾਤੀ ਤੋਤੀ ਸੰਬਹੀ ਸੁਤੀ ਆਏ ਨਚਿੰਦ। ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ। ਜੋ ਬਣ ਜਾਂਦੇ ਨਾ ਡਰਾਂ ਜੇ ਸਾਹ ਪ੍ਰੀਤ ਨ ਜਾਏ। ਫਰੀਦਾ ਕਿਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਫਰੀਦਾ ਚਿੰਤ ਖਟੋਲਾ ਵਣ ਦੁਖ ਬਿਰੈ ਵਿਛਾਵਣ ਲੇਫ। ਇਓ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰੋ ਨਾ ਉਪਜੈ ਸੋ ਤਨ ਜਾਣ ਮਸਾਨ। ਫਰੀਦਾ ਇਓ ਵਿਸ ਗੰਦਲਾ ਧਰੀਆਂ ਖੰਡ ਲਿਵਾੜ। ਇੱਕ ਰਾਹੇ ਦੇ ਰਹਿ ਗਏ ਇੱਕ ਰਾਦੀ ਗਏ ਉਜਾੜ।

ਸਿਖੇਹ ਫਰੀਦਾ ਬਾਰ ਪਰਾਇ ਬੈਸਣਾ ਸਾਈ ਮੁਝੈ ਨ ਦੇਹ ਜੇ ਤੂੰ ਏ ਵੈ ਰੱਖਸੀ ਜੀਓ ਸਰੀਰੋ ਲੇਹ ਕੰਧ ਕੁਹਾੜਾ ਸਿਰਕੜਾ ਵਣਕੈ ਸਰ ਲੋਹਾਰ ਫਰੀਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੈ ਇੰਗਿਆਰ।

कौन। पासद मम छत सिर पेरी सडो रड, जाए सुते जीरान मैं थिए अतिमा गड़।

ਫਰੀਦਾ ਦੁਹਦੀ ਵੀ ਬੁਲੰਦਿਆ ਮਲਕ ਬੈਠਾ ਆਏ ਗੜ ਲੀਤਾ ਘਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾ ਹੈ ਜੇ ਥੀਆ ਜੇ ਸਿਰ ਥੀਆ ਤਿੱਲਾ ਕਮਾ ਦਰ ਕਾਗਦ ਕੁੰਨੇ ਕੋਏ ਲਿਆ ਮੰਦੇ ਅਮਲ ਕਰੇ ਦਿਆ ਏ ਸਜਾਏ ਤਿੰਨਾ।

ਫਰੀਦਾ ਰਤੀ ਰਤਨ ਨਿਕਲੈ ਜੇ ਤਨ ਚੀਰੈ ਕੋਇ। ਜੋ ਤਨ ਰਤੇ ਰੱਬ ਸਿਉ ਤਿਨ ਤਨ ਰਤ ਨ ਹੋਏ। ਮਹੱਲਾ ਤੀਜਾ।

ਫਰੀਦਾ ਸੋਈ ਸਰਵਰ ਟੂਡ ਲੋਹੋ, ਜਿੱਥੋਂ ਲੱਭੀ ਵੱਥ ਛੱਪੜ ਟੂਡੈ, ਕਿਆ ਹੋਵੈ ਚਿੱਕੜ ਡੁੱਬੈ ਹੱਥ।

ਸਰੇ ਦਾ ਕੋਠੈ ਮੰਡਪ ਮਾੜੀਆ, ਏਤ ਨ ਲਾਏ ਚਿਤ, ਮਿੱਟੀ ਪਈ ਅਤੁਲ ਵੀ, ਕੋਈ ਨਾ ਹੋਸੀ ਮਿਤ। ਸਰੇ ਦਾ ਕੋਠੈ ਮੰਡਪ ਮਾਲ ਨ ਲਾਏ, ਸਰੇ ਦਾ ਮੰਡਪ ਮਾਲ ਨ ਲਾਏ, ਮਰਗ ਸਤਾਣੀ ਚਿਤ ਧਾਰ, ਸਾਈ ਜਾਏ ਸਮਾਲ, ਜਿੱਥੈ ਹੀ ਤੋ ਵੰਜਣਾ। ਸਰੀ ਦਾ ਜਿਨੀ ਕਮੀ ਨਾਹੇ ਗੁਣ, ਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀ ਵਹੀ, ਸਾਈਂ ਦੇ ਦਰਬਾਰ। ਸਰੀ ਦਾ ਸਾਹਿਬ ਦੀ ਕਰ ਚਾਕਰੀ, ਦਿਲ ਦੀ ਲਾਏ ਪਰਾਂਦ, ਦਰਵੇਸਾਂ ਨੂੰ ਲੋੜੀਐ ਰੁੱਖਾਂ ਦੀ ਜੀ ਰਾਂਦ।

ਫਰੀਦਾ ਬੇਨਿਵਾਜਾ ਕੁੱਤਿਆ ਇਹਨਾਂ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸੁਬਾ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਾਪੀ ਉਤਾਰ ਜੋ ਸਿਰ

ਫਰੀਦਾ ਮੈਂ ਜਾਣਿਆ ਦੁੱਖ ਮੁਝਕੂ ਦੁੱਖ ਸਬਾਇਆ ਜਗ ਉੱਚੈ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮਹੱਲਾ ਪੰਜਵਾਂ। ਫਰੀਦਾ ਪੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾਂ ਚਨਾ ਲਾਗ। ਮਹੱਲਾ ਪੰਜਵਾਂ।

ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਹਨ ਜੋ ਜੋ ਵੰਨਿਆ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੂੰਡੈ ਕਾਗ ਅਜੈ ਸੁ ਰੱਬ ਨਾ ਬਾਹੁੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੁਇਨੈ ਨਾ ਮਤ ਛੋਹੋ ਪਿਰ ਦੇਖਣ ਕੀ ਆਸ ਕਾਗਾ ਚੂੰਡ ਨਾ ਪਿੰਜਰਾ ਬਸੈ ਤਾਂ ਉੱਡਰ ਜਾਏ ਜਿਤ ਪਿੰਜਰੈ ਮੇਰਾ ਸਹੁ ਵਸੈ ਮਾਸ ਨਾ ਤਿੱਦੂ ਖਾਹੇ ਫਰੀਦਾ ਗੋ

ਪਏ ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ ਜੋ ਮਨ ਚਿਤ ਨ ਚੇਤੇ ਸਨ ਸੋ ਗਾਲੀ ਰੱਬ ਕੀਆਂ ਸਾਡੇ ਤ੍ਰੈਮਣ ਦੇਹੁਰੀ ਚੱਲੈ ਪਾਣੀ ਅੰਨ ਆਇਓ ਬੰਦਾ ਦੁਨੀ ਵਿੱਚ ਵਾਤਿਆ ਸੋਹਣੀ ਬੰਨ।

ਫਰੀਦਾਰ ਉਤ ਫਿਰੀ ਵਣ ਕੰਬਿਆ ਪਤ ਚੜੇ ਚੜ ਪਾਹੇ ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੇ।

ਦਾਤੇ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ, ਇੱਕ ਜਾਗੰਦੇ ਨਾਲ ਹਨ ਇੱਕ ਨਾ ਸੁੱਤਿਆਂ।

ਹੋ ਟੂਟੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨਾ ਲਖੀਐ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆ ਬੱਗਾ ਆਇਆ ਚਾਵ ਡੁੱਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਵ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹਿਕੜੋ ਫਾਹੀ ਵਾਲ ਪਚਾਸ ਯਤਨ ਲਹਿਰੀ ਗੜਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੁਮਣੀਆ ਮੰਤ ਕਵਣ ਸਵੇ ਸੋ ਹੋ ਕਰੀ ਜਿਤ ਵਸਿਆ ਵੈਕੰਤ ਨਿਵਣ ਸੋ ਅੱਖਰ ਖਵਣ ਗੁਣ ਜੇ ਬਾਮਣੀਆ ਮੰਤ ਏ ਤਰੈ ਪੈਣੇ ਵਿਸ ਕਰ ਤਾਂ ਵਸਿਆ ਵੀ ਕੰਤ ਮਤ ਹੋਦੀ ਹੋਏ ਇਆਣਾ ਤਾਣ ਹੋਦੇ ਹੋਏ ਨਿਤਾਣਾ ਅਣਹੋਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਲਾਏ ਸਭਨਾ ਮੈਂ ਸੱਚਾ ਧਨੀ ਹਿਆਉ ਨਾ ਕਹਿ ਠਾਏ ਮਾਣਕ ਸਭ ਅਮੁੱਲ ਵੇ ਸਭਨਾ ਮਨ ਮਾਣਕ ਠਾਹਣ ਮੂਲ ਮਚੰਗ ਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸਾਦ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬਰਿਓ ਭਰਪੂਰ ਸਗਲ

ਜਿਮ ਤੂੰ ਰੱਖੈ ਤਿਮ ਰਹਾਉ। ਪੈਰ ਸਮਾਧ ਸਨਾਹ ਗਿਆਨ ਹੈ ਆਸਨ ਚੜਿਓ, ਤਰਮ ਧਨ ਕਰ ਗਇਓ ਭਗਤ ਸੀਲੈ ਸਿਰ ਲੜਿਓ। ਪੈ ਨਿਰਭਉ ਹਰਿ ਅਟਲ ਮਨ, ਸ਼ਬਦ ਗੁਰ ਨੇਜ਼ਾ ਗੱਡਿਓ। ਕਾਮ ਕ੍ਰੋਧ ਲੋਭ ਮੋਹ ਅਪਤ, ਪੰਚ ਦੂਤ ਬਿਖੰਡਿਓ। ਭਲੋ ਭੁਹਾਲ ਤੇਜੋ ਤਨਾ, ਨਿਰਪਤ ਨਾਥ ਨਾਨਕ ਬਾਰ। ਗੁਰ ਅਮਰਦਾਸ ਸਚ ਸਲ, ਭਣ ਤੈ ਦਲ ਯਤੋ ਇਵ ਯੁੱਧ ਕਰ। ਕਨ ਹਰ ਬੂੰਦ ਬਸੋਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਪਾਲਿਓ ਨ ਜੋ ਗਾਵੈ।

ਸਮੇ ਕਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੈ ਜੀਉ ਧਰਮ ਕਰਮ ਪੂਰੇ ਸਤ ਗੁਰ ਪਾਈ ਹੈ ਜਾਂ ਕੀ ਸੇਵਾ ਸਿੱਧ ਸਾਧ ਮੁਨ ਜਨ ਸੋਰ ਨਾਰ ਜਚ ਹੈ ਸ਼ਬਦ ਸਾਰ ਏਕ ਲਿਵ ਲਾਈ ਹੈ ਫੁਨ ਜਨ ਕੋ ਤਿਰਾ ਅਪਾਰ ਨਿਰਪਉ ਨਿਰੰਕਾਰ ਅਕਥ ਕਥਨ ਹਰ ਤੁਜਹ ਬੁਝਾਈ ਹੈ ਭਰਮ ਭੂਲੇ ਸੰਸਾਰ ਛੁਟੋ ਜੂਨੀ ਸੰਗਾਰ ਜਮ ਕੋ ਨ ਡੰਡ ਕਾਲ ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ ਅਹਿਨ ਸਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਹਾਂ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਕਵਨ ਉਪਮਾ ਦਿਓ ਕਵਨ ਸੇਵਾ ਸਿਰਿਓ ਇੱਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ ਮਨ ਬਚ ਕ੍ਰਮ ਜਾਣੇ ਅਨਤ ਦੂਜਾ ਨ ਮਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਾਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨ ਸੁਬਸ ਜਸ ਸਿਮਰ ਧਿਆਨ ਤਾਰ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜਾਂ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹੋ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ ਰਾਜਯੋਗ ਤਖਤ ਦੀਨ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ ਤਾਰਨ ਮਨੁਖ ਜਨ ਕੀਓ ਪਰਗਾਸ਼ ਗੁਰ ਅੰਗਦ ਦੀਓ ਨਿਧਾਨੇ ਅਕਥ ਕਥਾ ਗਿਆਨ ਪੰਚਭੂਤ ਬਸ ਕੀਨੇ ਜਮਤਨ ਤਰਾਸ ਗੁਰ ਅਮਰ ਗੁਰੂ ਸ਼੍ਰੀ ਸਤ ਕਲ ਯੁਗ ਰਾਕੀ ਪਤ ਅਗਨ ਦਿਕਤ ਗਤ ਚਰਨ ਕਮਲ ਜਾਸ ਸਭ ਬਿਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜਯੋਗ ਤਖਤ ਦੀਨ ਗੁਰ ਰਾਮਦਾਸ ਰੱਡ ਜਿਸ ਹਿਤਾਰਿਓ ਧਰਤੀ ਆਰ ਵਿਉਮਿਆਰ ਪਵਣ ਤਨੀਰ ਸਾਰ ਅਵਰ ਅਨਲਿਆ ਨਾਦ ਕੀਓ ਸੱਸ ਰਿਖ ਨਿਸੂਰ ਦਿਨ ਸੈਲ ਤਰੂ ਫਲ ਫਲ ਦੀਓ ਸੁਰ ਨਰ ਸਪਤ ਸਮੁੰਦਰ ਕੀ ਧਾਰਿਓ ਤ੍ਰਿਪਵਣ ਜਾਸ ਸੋਈ ਏਕ ਨਾਮ ਹਰ ਨਾਮ ਸਤ ਪਾਇਓ ਗੁਰ ਅਮਰ ਪ੍ਰਗਾਸ਼ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼੍ਰਵਣੈ ਸੁਣਿਓ ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸ਼ਪ ਰੇਤ ਸੁਰ ਨਰ ਭਏ ਜਾਮ ਗੁਰੂ ਹੋਏ ਵੱਲ ਤਨੇ ਕਿਆ ਗਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕਿਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੈ ਘਰ ਜੋ ਗੁਰੂ ਗੁਰੂ ਅਹਿਨਿਸ ਜਪੈ ਦਾਸ ਭੱਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮੈਂ ਤਰੈ ਸੋ ਜਨਮ ਮਰਨ ਦੋ ਥੇ ਰਹਿ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸਪੁੰਨ ਅਗਨ ਕੱਟੈ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਵ ਨਲ ਕੈ ਜਿਨ ਗੁਰੂ ਨ ਦੇਖਿਓ ਨਾ ਕੀਓ ਤੇ ਅਕ ਅਥ ਸੰਸਾਰ ਮੈਂ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਾਰਨ ਸਮਰਥ ਕਲ ਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ ਫੁਨ ਦੁਖ ਨਾ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤੇ ਨੇਰੇ ਪੂਰੋ ਪੁਰਖ ਹਿਰਦੈ ਹਰ ਸਿਮਰਤ ਮੁਖ ਦੇਖ ਤੇ ਅਗ ਜਾਹੇ ਪਰੇਰੇ
ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰਮਨ ਮੇਰੇ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਹੋਤੀ ਜੋ ਪਿਆਸ ਪਿਊਸ ਪਿਵਨ ਕੀ ਬੰਚਤ ਸਿੱਧ ਕੋ ਬਿਧ ਮਿਲਾਇਓ ਪੂਰਨ ਪੋਮਨ ਠੌਰ ਬਸੋ ਰਸ ਬਾਸਨ ਸਿਓ ਜੋ ਦਹੰਗ ਸਿਧਾਇਓ ਗੋਬਿੰਦ ਵਾਲ ਗੋਬਿੰਦ ਪੁਰੀ ਸਮ ਚੱਲਣ ਤੀਰ ਵਿਪਾਸ ਬਣਾਇਓ ਗਾਇਓ ਦੁੱਖ ਦੂਰ ਵਰਖਨ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸ ਬਾਸੁਰੀ ਇੱਕ ਸਮਾਨ ਧਿਆਨ ਸੋ ਨਾਮ ਸੁਨੇ ਸੁੱਤ ਭਾਨ ਡਰਿਓ ਪਣ ਦਾ ਸੁਵਾਸ ਜਗਤਰ ਗੁਰੂ ਕੀ ਪਾਰਸ ਭੇਟ ਪਰਸ ਕਰਿਓ ਰਾਮਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਅਬ ਰਾਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ਼ ਫਾਰੇ ਕਰ ਆਜ ਫੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਸੁਦਾਮਾ ਆਪਦਾ ਤੇ ਰਾਖਿਆ ਗਾਨਿਕਾ ਪੜਤ ਪੂਰੇ ਤੇ ਕਾਜ ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ ਰਾਖੋ ਦਾਸ ਭਾਟ ਕੀ ਲਾਜ ਚੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਸ਼ਬਦ ਹਰ ਹਰ ਜਪੈ ਨਾਮ ਨਾਮ ਨਿਧ ਜਪੈ ਰਸਨੀਆ ਹੈ ਨਿਸ ਰਸੈ ਸਤ ਕਰ ਜਾਨੀਓ ਫੁਨ ਪ੍ਰੇਮ ਰੰਗ ਪਾਈਐ ਗੁਰ ਮੁਖ ਹੈ ਧਿਆਈਐ ਅਨ ਮਾਰਗ ਤਜੋ ਭਜੋ ਹਰ ਗਿਆਨੀਓ ਬਚਨ ਗੁਰ ਰਿੱਧ ਤਰੋ ਪੰਚਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ ਜਿਉਂ ਤਾਂ ਸਭ ਸੁਖ ਏ ਉਤ ਤੁਮ ਬੰਛਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀਓ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤ ਕਰ ਆਗਮ ਗੁਣ ਜਨ ਧਨ ਹਰ ਮਨ ਤਰੂ ਧਿਆਨ ਅਹਿਨਸ ਕਰੋ ਬਚਨ ਗੁਰ ਰਿਦੈ ਧਰ ਫੁਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰ ਸਿੱਖ ਤਰੂ ਨਾਮ ਸਚ ਰੰਗ ਸਾਰੂ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤ ਹਾਰੂ

ਕਰੋ ਗੁਰੂ ਹਰ ਪਾਈਐ ਉਧਰ ਗੁਰ ਗਹਿਰ ਗੰਭੀਰ ਬੇਅੰਤ ਹਾਰ ਨਾਮ ਨਗ ਹੀਰ ਮਨ ਮਿਲਤ ਲਿਵ ਲਾਈਐ ਫੁਨ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੱਟ ਕੰਤ ਸਦ ਦੁਆਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਭਾਣ ਨਿਦਾਨ ਹਰ ਉਰ ਧਰੋ

ਜਾਂਕੀ ਸੇਵ ਸ਼ਿਵ ਸਿੱਧ ਸਾਧਕ ਸੁਰ ਅਸੁਰ ਗਣ ਤਰੈ ਤਿਤੀਸ ਗੁਰ ਬਚਨ ਸੁਣ ਕੰਨ ਰੇ ਫੁੰਨ ਤਰੈ ਤੇ ਸੰਤ ਹਿਤ ਭਗਤ ਗੁਰ ਗੁਰ ਕਰੈ ਤਰਉ ਪ੍ਰਹਿਲਾਦ ਗੁਰ ਮਿਲਤ ਮੁਨ ਜਨ ਰੇ ਤਰੈ ਨਾਰਦਾਦ ਸਨ ਕਾਦ ਹਰ ਗੁਰ ਮੁਖੈ ਤਰੈ ਇਕ ਨਾਮ ਲਗ ਤਜੋ ਰਸ ਅਨ ਰੇ ਦਸ ਬੇਨਤ ਕਹੈ ਨਾਮ ਗੁਰ ਮੁਖ ਲਹਿ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਸ੍ਰੀ ਗੁਰੂ ਸਾਹਿਬ ਸਭਿ ਉਪਰ ਕਰੀ ਕਿਰਪਾ ਸਤ ਜੁਗ ਜਿਨ ਤਰੂ ਪਰ ਸ੍ਰੀ ਪ੍ਰਹਿਲਾਦ ਭਗਤੀ ਉਧਰੀਅੰ ਹਸਤ ਕਮਲ ਮਾਥੇ ਪਰ ਧਰੀਅੰ ਅਲੱਖ ਰੂਪ ਜੀ ਲਖਿਆ ਨਾ ਜਾਈ ਸਾਧਕ ਸਿੱਧ ਸਗਲ ਸ਼ਰਣਾਈ ਗੁਰ ਕੇ ਬਚਨ ਸਤ ਜੀ ਥਾਰੋ ਮਾਨਸ ਜਨਮ ਦੇ ਨਿਸਤਾਰੋ ਗੁਰ ਜਹਾ ਦਿਖੇ ਵਟ ਗੁਰੂ ਗੁਰ ਬਿਨ ਤਰਿਆ ਨ ਕੋਏ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਏ ਗੁਰ ਨਾਨਕ ਨਿਕਟ ਬਸੈ ਬਨਵਾਰੀ ਤਿੰਨ ਲੈਣਾ ਥਾਪ ਜੋਤ ਜਗਤਾਰੀ ਲੈਣਾ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੌਦੀਆ ਤਿੰਨ ਸ਼੍ਰੀ ਰਾਮਦਾਸ ਸੋਢੀ ਥਿਰਥ ਪਿਓ ਹਰ ਕਾ ਨਾਮ ਅਖੈ ਨਿਧ ਅਪਿਓ ਅਪਿਓ ਹਰ ਨਾਮ ਅਖੈ ਨਿਧ ਚੌਂ ਜੁਗ ਗੁਰਸੇਵਾ ਕਰ ਫਲ ਲਹੀਅੰ ਬੰਦਹਿ ਜੋ ਚਰਨ ਸ਼ਰਨ ਸੁਖ ਪਾਵੈ ਪਰਮਾਨੰਦ ਗੁਰਮੁਖ ਕਹੀਅੰ ਪਰਤਖ ਦੇ ਪਾਰ ਬ੍ਰਹਮ ਸਵਾਮੀ ਆਦਿ ਰੂਪ ਪੋਖਣ ਭਰਨੰ ਸਤਿਗੁਰ ਗੁਰ ਸੇਵਿਆ ਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਹੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪੈ ਕਰ ਬਚਿਤ ਚਾਉ ਆਨੰਦ ਨਿਤ ਮੰਗਲ ਗੁਰਦਰਸ਼ਨ ਸਫਲ ਸੰਸਾਰ ਸੰਸਾਰ ਸਫਲ ਗੰਗਾ ਗੁਰਦਰਸ਼ਨ ਪਰਸਨ ਪਰਮ ਪਵਿੱਤਰ ਗਤੇ ਜੀਤੈ ਜਮ ਲੋਕ ਪਤਿਤ ਜੇ ਪ੍ਰਾਣੀ ਹਰ ਜਨ ਸ਼ਿਵ ਗੁਰ ਗਿਆਨ ਰਤੇ ਰਘਬੰਸ ਤਿਲਕ ਸੁੰਦਰ ਦਸ਼ਰਥ ਘਰ ਮੁਨ ਬੰਛੈ ਜਾਂ ਕੀ ਸ਼ਰਣੰ ਸਤਿਗੁਰ ਗੁਰ ਸੇਵਿ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਸੰਸਾਰ ਅਗਮ ਸਾਗਰ ਤੁਲਾ ਹਰ ਨਾਮ ਗੁਰੂ ਮੁਖ ਪਾਇਆ ਜਗ ਜਨ ਮਰਨ ਪੱਗਾ ਹੀ ਆਈ ਹੀ ਹੈ ਪ੍ਰਤੀਤ ਪ੍ਰਤੀਤ ਹੀ ਹੈ ਆਈ ਜਿਨ ਜਨ ਕੈ ਤਿਨ ਕੋ ਪਦਵੀ ਉੱਚ ਪਈ ਤਜ ਮਾਇਆ ਮੋਹ ਲੋਭਿਆ ਲਾਲਚ ਕਾਮ ਕ੍ਰੋਧ ਕੀ ਬ੍ਰਥਾ ਗਈ ਅਵੇ ਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਵ ਦਿਸ਼ਟ ਕਾਰਨ ਕਰਨੰ ਸਤਿਗੁਰ ਗੁਰ ਸੇਵਿਆ ਅਲਖ ਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਪਰਤਾਪ ਸਦਾ ਗੁਰ ਕਾ ਘਟ ਘਟ ਪ੍ਰਗਾਸ਼ ਪਇਆ ਜਸ ਜਨ ਕੈ ਇਕ ਪੜੈ ਸੁਣੈ ਗਾਵੈ ਪ੍ਰਭਾਤੈ ਕਰੈ ਇਸ਼ਨਾਨ ਇਸ਼ਨਾਨ ਕਰੈ ਪ੍ਰਭਾਤ ਸ਼ੁੱਧ ਮਨ ਗੁਰਪੂਜਾ ਬਿਧ ਸਹਿਤ ਕਰੰ ਕੰਚਨ ਤਨ ਹੋਏ ਪਰਸ ਪਾਰਸ ਕਉ ਜੋਤ ਸਰੂਪੀ ਧਿਆਨ ਤਰੰ ਜਗ ਜੀਵਨ ਜਗਨਨਾਥ ਜਲ ਥਲਮੈ ਰਹਿਆ ਪੂਰ ਬਉ ਬਿਧ ਬਰਨੰ ਸਤਿਗੁਰ ਗੁਰ ਸੇਵਿਆ ਲਗਤ ਜਾਂ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਜਿਨਹੁ ਬਾਤ ਨਿਸ਼ਚਲ ਧਰੂ ਜਾਨੀ ਤੇਈ ਜੀਵ ਕਾਲ ਤੇ ਬਚਾ ਤਿਨ ਤਰਿਓ ਸਮੁੰਦਰ ਰੁਦਰ ਖਿਨਿਕ ਮੈਂ ਜਲ ਹਰ ਬਿੰਬ ਜੁਗਤ ਜਗ ਰਚਾ ਕੁੰਡਲਨੀ ਸੁਰਜੀ ਸਤਸੰਗਤ ਪਰਮਾਨੰਦ ਗੁਰੂ ਮੁਖ ਮਚਾ ਸ੍ਰੀ ਗੁਰੂ ਸਾਹਿਬ ਸਭਿ ਉਪਰ ਮਨ ਬਚ ਕ੍ਰਮ ਸੇਵੀਐ ਸੱਚਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਮਲ ਨੈਨ ਮਦਰ ਬਹਿਨ ਕੋਟ ਸੈਨ ਸੰਗ ਸ਼ੋਭ ਕਹਿਤ ਮਾ ਜਸੋਦ ਜਿਸੈ ਦਹੀਂ ਭਾਤ ਖਾਹਿ ਜੀਓ
देख रूपया तनूप मोह माह मग पई किंकनी शब्द चंतकार खेल पाए जियो काल कलम हुक्म हाथ कहो कौन मेट सके ईश बम ज्ञान ध्यान धरत ही अचाह जियो। सत सच श्री निवास आदि पुरख सदा तू ही वाहेगुरु वाहेगुरु वाहेगुरु वाह जियो। राम नाम परम तम सुध बुद्ध निरीकार बेशुमार सरबर को काहे जियो। सुधर चित भगत हित भेख धरियो हरनाक्ष हरियो नक बेदार जियो। शंख चकर गदा पदम आप कियो शदम आप्रम प्रपार ब्रह्म लख कौन ताहे जियो। सत सच श्री निवास आदि पुरख सदा तू ही वाहेगुरु वाहेगुरु वाहेगुरु वाहे जियो। पीत बसन कुंद दसन प्यासैत कंठमाल मुक्त सीस मोर पंक चाहे जियो। बे वजीर बड़े धीर धर्म अंग लाखा गम खेल की आया अपने उशाह जियो। अकथ कथा कथि न जाए तीन लोक रह समाए सुत सिद्ध रूप तरियो शाहन कै शाहे जियो। सत सच श्री निवास आदि पुरख सदा तू ही वाहेगुरु वाहेगुरु वाहेगुरु वाहे जियो। सतगुरु सतगुरु सतगुरु गोबिंद जियो। बलै शलन सबल मलन भक्त फलन कान कोर निक लंक बजी डंक चढ़ू दल रविंद जियो। राम रमन दुरत दमन सकल पवन कुशल करण सर्वभूत आप ही देवाद देव सहस मुख फनिंद जियो। जर्म कर्म मच्छ कच हूबरा जमुना के कूल खेल खेलियो जिन गेंद जियो। नाम सार ही धार ताज बकार मन गैंद सतगुरु सतगुरु सतगुरु गोबिंद जियो। श्री गुरु श्री गुरु श्री गुरु सत जियो। गुर कया मान निज निदान सच जान मंत्र है निस्बासर हुए कल्याण लह परम गत जियो। काम क्रोध लोभो जन जन संसार तो हम मैं कफंद काट साध संग रत जियो। दे गे त्रिसने चित बिलास जगत ए चरण कमल सदा स्यों दृढ़ता कर मत जियो। नाम सार ही धार ताज बकार मान गयंद श्री गुरु श्री गुरु श्री गुरु सत जियो। सेवक कै भरपूर जुग जुग वाह गुरु तेरा सब सदका निरंकार प्रभ सदा सलामत कह न सकै को तू कद का। ब्रह्मा बिशन सिरे तै अगणत तिन कौ मोह पया मन मद का। 84 लख जोन उपाई रिजक दिया सब हूं कौ तद का। सेवक कै भरपूर जुग जुग वाह गुरु तेरा सब सदका वाह वाह का बड़ा तमाशा। आपे हसै आप ही चितवै आपे चंद सूर परगाशा आपे जल आपे थल थमना आपे किया घट घट बासा आपे नारे आपे फुन नारी आपे सारे आप ही पासा। गुरमुख संगत सवै विचारो वाह वाह का बड़ा तमाशा किया खेल बड़ मेल तमाशा। वाहे गुरु तेरी सब रचना तू जल थल गगन पयाल पूर रहे आ अमृते मीठे जाके बचना। मन ब्रह्मा दे क्रुद्रा दे काल का काल निरंजन जचना गुर प्रसाद पाई है परमार्थ। सतसंगत सेती मन खचना किया खेल बड़ मेल तमाशा वाह गुरु तेरी सब रचना।

ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਉ ਸਮਰੱਥ ਫੁਨ ਕੀਰਤਵੰਤ ਸਦਾ ਸੁਖ ਸੰਪਤ ਰਿਧਰ ਸਿੱਧ ਨ ਛੂਡੈ ਸਥ ਦਾਨ ਬਡੋ ਅਤਿਵੰਤ ਮਹਾਬਲ ਸੇਵਕ ਦਾਸ ਕਯੋ ਏ ਤਥ ਤਾਹੇ ਕਹਾਂ ਪਰਵਾਹ ਕਾਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ। ਤੀਨ ਭਵਨ ਭਰਪੂਰ ਰਹੋ ਸੋਈ ਆਪਣ ਸਰਸ ਕੀਓ ਨ ਜਗਤ ਕੋਈ ਆਪਣੇ ਆਪ ਹੀ ਉਪਾਇਓ ਸੁਰ ਨਰ ਅਸੁਰ ਅੰਤ ਨਹੀਂ ਪਾਇਓ ਪਾਇਓ ਨਹੀਂ ਅੰਤ ਸੁਰ ਅਸੁਰ ਨਰ ਗਣ ਗੰਧਰਵ ਖੋਜੰਤ ਫਿਰੇ ਅਭਿਨਾਸ਼ੀ ਅਚਲ ਅਜੂਨੀ ਸੰਭਵ ਪੁਰਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਭਰਮ ਪਦ ਪਾਇਓ। ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਥ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਦੇਵ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਨਾਰਦ ਤ੍ਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤ੍ਰਿਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕੋ ਅਵਤਾਰ ਭਇਓ ਕਲਪਿੰਤਰ ਜਸ ਜਗਤ੍ਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋਤਿਣੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁੱਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸਰਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਜਿਹ

ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀ ਕਛ ਕਹੀ ਨ ਜਾਈ। ਸੋਢੀ ਸਿਰਟ ਸਕਲ ਤਾਰਨ ਕਉ, ਆਬ ਗੁਰ ਰਾਮਦਾਸ ਕਉ ਮਿਲੀ ਬੜਾਈ।

ਤਤ ਸਿਉਂ ਤਤ ਮਿਲਾਇਓ, ਅੰਗਦ ਕਿਰਪਾ ਧਾਰਿ ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਖੋਂ ਨੈਣ। ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓ ਉਰ, ਆਦ ਪੁਰਖ ਪ੍ਰਤੱਖ ਲਿਖਿਓ ਅਸ਼ਰ ਮਸਤਕ ਧੁਰ। ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ। ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨ ਮੁਖ ਰਹੋ, ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਟ ਲਗ ਬੇਤਰੋ। ਤੇਹ ਜਨ ਜਾਚੋ ਜਗਤ੍ਰ ਪਰ ਜਾਨੀਅਤ ਬਾਸੁਰ ਰੈਨ ਬਸ ਜਾ ਕੋਹਿਤ ਨਾਮ ਸਿਉਂ, ਪਰਮੇ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ, ਬਾਸਨਾ ਤੇ ਬਾਹਰ ਪੈਦੇ ਕੀਅਤ ਧਾਮ ਸਿਉਂ। ਅਪਰ ਪਰੰਪਰ ਪੁਰਖ ਸਿਉਂ ਪ੍ਰੇਮ ਲਾਗਿਓ, ਬਿਨ ਭਗਵੰਤ ਰਸ ਨਾਹੀਂ ਔਰੈ ਕਾਮ ਸਿਉਂ। ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਹਿਤ ਪਾਇ ਰਹਿਓ ਮਿਲ ਰਾਮ ਸਿਉਂ। ਅੰਤ ਨ ਪਾਵਤ ਦੇਵ ਸਭੈ ਮੁਨਿ ਇੰਦਰ ਮਹਾ ਸ਼ਿਵ ਜੋਗ ਕਰੀ, ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ।

ਜਾਣ। ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤਿੜਨ ਕਲ ਤਾਹੂ ਖਰੇ ਸੁਜਾਣ। ਵਹੀਆਂ ਇੰਨੀ ਕੱਪਰੀ ਝੜ ਝੱਖੜਿਓ ਹਾੜ ਲਹਿਰੀ ਵਹਿਨ ਲਖੀ ਸ਼੍ਰੀ ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾਹੇ ਭਾਉ। ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨ ਰਹਿਓ ਕੋਈ।

ਆਗੈ ਅਗਨ ਤਲਾਓ ਸਹਿਜੀਰਾ ਪਰਿਓ ਮਾਂ ਕੋ ਅਵਰ ਨ ਢੰਗ ਨਾਨਕ ਗੁਰਮੁਖ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜੇ ਸਤਿਗੁਰ ਦੀਖਿਆ ਹੋਏ ਆਪ ਪਛਾਣੈ ਹਰ ਮਿਲੈ ਬੋੜ ਨ ਮਰਨਾ ਹੋਏ ਕੀਚੜ ਹੱਥ ਨ ਬੂਢਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਆਗਨ ਮਰੈ ਜਲ ਲੋੜ ਲਓ ਵਿਣ ਗੁਰ ਨਿਤ ਜਲ ਨਾਹੇ ਜਨਮ ਮਰੈ ਪਰਮਾਈਐ ਜੇ ਲਖ ਕਰਮ ਕਮਾਹੇ ਜਮ ਜਾਗਾਤ ਨ ਲੱਗਈ ਜੇ ਚੱਲੈ ਸਤਿਗੁਰ ਪਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲੈ ਮੇਲਾਏ ਕੱਲਰ ਕੇਰੀ ਛੱਪੜੀ ਕਊਗਾ ਮਲ ਮਲ ਨਾਏ ਮਨ ਤਨ ਮੈਲਾ ਅਵਗੁਣੀ ਚਿੰਜ ਭਰੀ ਗੰਦੀ ਆਏ ਸਰਵਰ ਹੰਸਨਾ ਜਾਣਿਆ ਕਾਗ ਕੁਪੰਖੀ ਸੰਗ ਸਾਕਤ ਸੋ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ ਸੰਤ ਸਭਾ ਜੈਕਾਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਨਾਵਣ ਨਾਨਕਾ ਗੁਰ ਤੀਰਥ ਦਰਿਆਓ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਭਗਤ ਨ ਪਾਓ ਪੈਂਦਾ ਖਾਦਾ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣ ਸੁਣਨਾ ਝੂਠ ਹੈ ਮੁਖ ਝੂਠਾ ਲਾਓ ਨਾਨਕ ਨਾਮ ਸਲਾਹ ਤੂੰ ਹੋਰ ਹੋਮੈ ਆਵੋ ਜਾਓ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ ਨਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਚੋਟੈ ਸੇਤੀ ਜੋ ਮਰੈ ਲੱਗੀ ਸਾ ਪਰਵਾਣ ਜਿਸਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਣ ਪਿਰਮ ਪੈ ਕਾਮਨਾ ਨਿਕਲੈ ਲਾਇਆ ਤਿੰਨ ਸੁਜਾਣ

ਭਾਂਡਾ ਆਣ ਗਰਾਸ ਜਾਂ ਤਿਸ ਭਾਵ ਸੀ ਭਰਮ ਜੋਤ ਜਾ ਗਾਏ ਵਾਜਾ ਵਾਵ ਸੀ ਮਨ ਹੋ ਜੇ ਅੰਧੇ ਘੂਪ ਕਹਿਆ ਬਿਰਦ ਨ ਜਾਣਨੀ ਮਨ ਅੰਦਰ ਉਂਧ ਕਵਲ ਦਿਸਨ ਖਰੇ ਕਰੂਪ ਇੱਕ ਕਹਿ ਜਾਣਨ ਕਹਿਆ ਬੁੱਝਣ ਤੇ ਨਰ ਸੁਘੜ ਸਰੂਪ ਇੱਕ ਨਾ ਨਾਦ ਨ ਬੇਦ ਨ ਗੀ ਰਸ ਰਸ ਕਸ ਨਾ ਜਣੰਤ ਇੱਕ ਨਾ ਸਿੱਧ ਨ ਬੁੱਧ ਨ ਅਕਲ ਸਾਰ ਅੱਖਰ ਕਾ ਭਿਉ ਨ ਲਹੰਤ ਨਾਨਕ ਤੇ ਨਾਰ ਅਸਲ ਖਾਰ ਜੀ ਬਿਨ ਗੁਣ ਗਰਭ ਕਰੰਤ ਸੋ ਬ੍ਰਹਮਣ ਜੇ ਬਿੰਦੈ ਬ੍ਰਹਮ ਜਪ ਤਪ ਸੰਜਮ ਕਮਾਵੈ ਕਰਮ ਸੀਲ ਸੰਤੋਖਾ ਰੱਖੈ ਧਰਮ ਬੰਧਨ ਤੋੜੈ ਹੋਵੈ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮਾ ਕਾ ਸੂਰ ਪੁੰਨ ਦਾਨ ਕਾ ਕਰੈ ਸਰੀਰ ਖੇਤ ਪਛਾਣੈ ਬੀਜੈ ਦਾਨ ਖੇਤ ਪਛਾਣੈ ਬੀਜੈ ਦਾਨ ਸੋ ਖੱਤਰੀ

ਮਾਣ ਨਾ ਕੀਜੈ ਨਾਲ ਕੇ ਰਾੜਾਂ ਦੋਸਤੀ ਕੂੜੈ ਕੂੜੀ ਪਾਏ ਮਰਨ ਨਾ ਜਾਪੈ ਮੂਲਿਆ ਆਵੈ ਕਿਤੈ ਥਾਏ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੂਲੋ ਨਾ ਬਾਕੀ ਮਾਣੂ ਕੱਲੈ ਉੱਠੀ ਚੱਲੈ ਸਾਧ ਨਾਈਏ ਵੇ ਹੀ ਗੱਲੈ ਰਾਮ ਝੁਰੈ ਦਲ ਮੇਲਵੈ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਨ ਜੁਝ ਅਪਾਰ ਸੀਤਾ ਲੈ ਗਿਆ ਦੈਸਰੋ ਲਛਮਣ ਮੂਹ ਸ਼ਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੈ ਥਾਪਿਓ ਥਾਪ ਮਨ ਮੈਂ ਚੂਰੈ ਰਾਮ ਚੰਦ ਸੀਤਾ ਲਛਮਣ ਜੋਗ ਹਨਵੰਤਰ ਆਰਾਧਿਆ ਆਇਆ ਕਰ ਸੰਜੋਗ ਭੂਲਾ ਦੈਂਤ ਨ ਸਮਝਈ ਤਿਨ ਪ੍ਰਭ ਕੀ ਏਕਾਮ ਨਾਨਕ ਵੀ ਪਰਵਾਸੋ ਕਿਰਤ ਨਾ ਮਿਟਈ ਰਾਮ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਮਹਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹਲਾ ਪਹਿਲਾ ਉਦੋ ਸਾਹਿ ਕਿਆ ਨਿਸ਼ਾਨੀ ਤੋਟ ਨਾ ਆਵੈ ਅੰਨੀ ਉਦੋ ਸੀ ਕਰੇ ਹੀ ਬੁੱਠੀ ਕੁੜੇ ਰੰਨੀ ਧੰਮੀ ਸਤੀ ਰੰਨੀ ਘਰੇ ਸਿਆਪਾ ਰੋਮਨ ਕੂੜੀ ਕੰਮੀ ਜੋ ਲੇਵੈ ਸੋ ਦੇਵੈ ਨਾਹੀ ਖੱਟੇ ਦਮ ਸਹੰਮੀ ਪੱਬਰ ਤੂੰ ਹਰੀਆ ਵਲਾ ਕੰਵਲਾ ਕੰਚਨ ਵੰਨਾ ਕੈਦ

0: ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀ। ਨਾਨਕ ਗੁਰਮੁਖ ਐਸਾ ਜਾਣੈ, ਪੂਰੇ ਮਾਹੇ ਸਮਾਹੀ।
1: ਸਲੋਕ ਮਹਲਾ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਭਿਆਗਤ ਇਹ ਨਾ ਆਖੀਐ ਜਿਨ ਕੈ ਮਨ ਮੈਂ ਭਰਮ, ਤਿਨ ਕਹਿ ਦਿੱਤੇ ਨਾਨਕਾ ਤਿਹੋ ਜਿਹਾ ਧਰਮ। ਅਭੈ ਨਰਜਮ ਪਰਮ ਪਦ ਤਾਕਾ ਭੀਖ ਕੋਏ, ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ। ਹੋਵਾ ਪੰਡਕ ਜੋਤ ਕੀ ਵੇਦ ਪੜਾ ਮੁਖਚਾਰ, ਨਵਾਂ ਖੰਡਾਂ ਵਿੱਚ ਜਾਣੀਐ ਆਪਣੇ ਚੱਜ ਵਿਚਾਰ। ਬ੍ਰਾਹਮਣ ਕਹਿ ਲਈ ਕਾਦ ਕੰਜਕਾ, ਅਣਚਾਰੀ ਕਾ ਤਾਨ। ਫਿਟਕ ਫਿਟਕਾ ਕੋੜ ਬਦੀਆ, ਸਦਾ ਸਦਾ ਅਭਮਾਨ। ਪਾਏ ਤੇ ਜਾਏ ਵਿਸਰ, ਨਾਨਕਾ ਇਕ ਨਾਮ। ਸਭ ਬੁੱਧੀ ਜਾਲੀ ਇਕ ਰਹੇ ਤਤ ਗਿਆਨ। ਮਾਥੇ ਜੋ ਤੁਰ ਲਿਖਿਆ, ਸੋ ਮਿਟ ਨਾ ਸਕੇ ਕੋਈ। ਨਾਨਕ ਜੋ ਲਿਖਿਆ ਸੋ ਵਰਦਾ, ਸੋ ਬੂਝੇ ਜਿਸਨੂੰ ਨਜ਼ਰ ਹੋਏ। ਜਿਨੀ ਨਾਮ ਵਸਾਰਿਆ, ਕੂੜੇ ਲਾਲਚ ਲੱਗ। ਤੰਦਾ ਮਾਇਆ ਮੋਹਣੀ, ਅੰਤਰ ਤਿਸ਼ਨਾ ਅੱਗ। ਜਿਨ੍ਹਾਂ ਵਿਹਲਣਾ ਤੂੰ ਬੜੀ ਮਾਇਆ, ਠੱਗੇ ਠੱਗ। ਮਨ ਮੋਹਬਾਨ ਚਲਾਹੀ, ਐ ਨਾ ਮਿਲਹੀ ਵਗ ਸਾਗ। ਆਪ ਲਾਏ ਭੂਲੀਐ, ਆਪੇ ਮੇਲ ਮਲਾਏ। ਨਾਨਕ ਗੁਰਮੁਖ ਛੁੱਟੀ ਐ, ਜੇ ਚੱਲੇ ਸਤਿਗੁਰ ਪਾਏ। ਸਲਾਹ ਹੀ ਸਲਾਣਾ ਵੀ ਸੱਚਾ ਸਲਾਹ, ਨਾਨਕ ਸੱਚਾ ਏਕ ਦਰ ਬੀਬਾ ਪਰ ਹਰਿਆਏ। ਨਾਨਕ ਜੈ ਜੈ ਮੈਂ ਫਿਰੋ, ਤੈ ਤੈ ਸਾਚਾ ਸੋਏ। ਜੈ ਦੇਖਾਂ ਤਾਂ ਏਕ ਹੈ ਗੁਰਮੁਖ ਪ੍ਰਗਟ ਹੋਏ। ਦੋਖ ਵਸਾਣ ਸ਼ਬਦ ਹੈ, ਜੇ ਮਨ ਵਸਾਏ ਕੋਏ। ਗੁਰ ਕਿਰਪਾ ਤੇ ਮਨ ਵਸਾਏ ਕਰਮ ਪ੍ਰਾਪਤ ਹੋਏ। ਨਾਨਕ ਹੋਂ ਕਰਤੇ ਖੱਪ ਮੁਹੈ, ਖੂਨ ਲੱਖ ਸੰਖ। ਸਤਿਗੁਰ ਮਿਲੇ ਸੋਭਰ ਹੈ, ਸਾਚੇ ਸ਼ਬਦ ਅਲੰਖ। ਜਿਨ੍ਹਾਂ ਸਤਿਗੁਰ ਇੱਕ ਮਨ ਸੇਵਿਆ, ਤਿੰਨ ਜਨ ਲਾਗੂ ਪਾਏ। ਗੁਰ ਸ਼ਬਦੀ ਹਰ ਮਨ ਵਸਾਏ, ਮਾਇਆ ਕੀ ਪੁਹ ਜਾਏ। ਸਹਿਜਾ ਨਿਰਮਲ ਉਜਲੈ, ਜੇ ਗੁਰਮੁਖ ਨਾਮ ਸਮਾਏ। ਨਾਨਕ ਹੋਰ ਪਾਤਸ਼ਾਹੀਆਂ ਕੂੜੀਆਂ, ਨਾਮ ਰਤੇ ਪਾਤਸ਼ਾਹ। ਜਉ ਪੁਰਖੇ ਕਰ ਭਗਤੀ ਨਾਰੈ, ਤਲੋਚੇ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ, ਖੱਟ ਰਸ ਮਿੱਠੇ ਪਾਏ। ਤਿਉਂ ਬਾਣੀ ਭਗਤ ਸਲਾਮ ਦਾਏ, ਹਰਨਾਮੇ ਚਿਤ ਲਾਏ। ਮਨ ਤਨ ਧਨ ਆਗੇ ਰਾਖਿਆ, ਸਿਰ ਵਿੱਚ ਆ ਗੁਰ ਆਗੇ ਜਾਏ। ਪੈ ਭਗਤੀ ਭਗਤ ਬਹੁ ਲੋਚਦੈ, ਪ੍ਰਭ ਲੋਚਾ ਪੂਰ ਮਲਾਏ। ਹਰ ਪ੍ਰਭੇ ਪ੍ਰਵਾਹ, ਕਿਰਗਾ ਦੇ ਤਿਪਤਾਏ। ਸਤਿਗੁਰ ਕੈ ਪਾਣੇ ਜੋ ਚੱਲੇ, ਤਪਤਾ ਸੇ ਹਰ ਗੁਣ ਗਾਏ। ਧਨ ਧਨ ਕਲਯੁਗ ਨਾਨਕਾ, ਜੇ ਚੱਲੇ ਸਤਿਗੁਰ ਪਾਏ। ਸਤਿਗੁਰੂ ਨਾ ਸਿਵਿਓ, ਸ਼ਬਦ ਨਾ ਰੱਖਿਓ ਰਤਾਰ। ਤੇਗ ਤੇ ਨਾਨਕਾ ਜੀਵਿਆ, ਕੇਤਾ ਏ ਸੰਸਾਰ। ਗੁਰਮਤੀ ਪਉ ਮਨ ਪਵੈ, ਤਾਂ ਹਰ ਰਸ ਲੱਗੇ ਪਿਆਰ। ਨਾਉ ਮਿਲੇ ਤੁਰ ਲਿਖਿਆ, ਜਾਂ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਭਰਮਿਆ, ਕਰ ਮੂਸੇ ਕਵਰ ਨਾ ਹੋਏ। ਕਾਮ ਕ੍ਰੋਧ ਮਨ ਹਿਰਲਿਆ, ਮਨ ਮੁਖੰਦਾ ਲੋਏ। ਗਿਆਨ ਖੜਗ ਪੰਜ ਦੂ ਸੰਘਾਰੇ, ਗੁਰਮ ਜਾਗੇ ਸੋਏ। ਨਾਮ ਰਤਨ ਪ੍ਰਗਾਸਿਆ, ਮਨ ਤਾਂ ਨਿਰਮਲ ਹੋਏ। ਨਾਮਹੀਣ ਨਗਟੇ ਫਿਰੈ, ਬਿਰਨਾਵੇਂ ਬੈਰ ਹੋਏ। ਨਾਨਕ ਜੋ ਤੁਰ ਕਰਤੇ ਲਿਖਿਆ, ਸੋ ਮੇੜ ਨਾ ਸਕੇ ਕੋਏ। ਗੁਰਮਖਾਂ ਹਰ ਤਨ ਕੱਟਿਆ, ਗੁਰ ਕੈ ਸ਼ਬਦ ਵਿਚਾਰ। ਨਾਮ ਪਦਾਰਥ ਪਾਇਆ, ਤੁਟ ਪਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨਾ ਪਾਰਾ ਵਾਰ, ਨਾਨਕ ਸਭ ਕਾਰਨ ਕਰਤਾ ਕਰੈ ਵੇਖੇ ਸਿਜਣਹਾਰ। ਗੁਰਮੁਖ ਅੰਤਰ ਸਹਿਜੈ ਮਨ ਚੜਿਆ ਦਸਵੇਂ ਆਕਾਸ, ਤਿੱਥੇ ਓਮ ਨ ਭੁੱਖ ਹੈ ਹਰ ਅਮਰ ਨਾਮ ਸੁਖਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ, ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਇੱਕ ਉਪਜੈ ਇੱਕ ਬਿਨ ਜਾਏ ਹੁਕਮੇ ਆਵੇ ਜਾਏ। ਜੰਮਣ ਮਰਨ ਚੁਕਾਈ ਰੰਗ ਲੱਗਾ ਦੂਜੇ ਪਾਏ, ਬੰਧਨ ਬੰਦ ਪੁਆਇਨ ਕਰਨਾ ਕਿਉਂ ਨਾ ਜਾਏ। ਜਿਨ ਗਾਓ ਕਿਰਪਾ ਧਾਰੀਅਨ ਤਿੰਨਾ ਸਤਿਗੁਰ ਮਿਲਿਆ, ਇਹ ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿ ਸੁਭਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ, ਮਨ ਮੋਹ ਚੰਚਲ ਮਤ ਹੈ ਅੰਤਰ ਬਹੁਤ ਚਿਤਰਾਈ, ਕੀਤਾ ਕਰਤਿਆ ਬਿਰਥਾ ਗਿਆ ਇੱਕ ਤਿਲ ਥਾਏ ਨਾ ਪਾਈ। ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਬਿਨ ਸਤਿਗੁਰੂ ਜਮਕਾਲ ਨ ਛੋਡੀ ਦੂਜੇ ਪਾਏ ਖਵਾਈ। ਜੋ ਬਨ ਜਾਂਦਾ ਨਦਰ ਨ ਆਵਈ ਜਰ ਪਹੁੰਚੇ ਮਰ ਜਾਈ, ਪੋਤ ਕਲਤ ਮੋਹੇ ਤੈ ਅੰਤ ਬੇਲੀ ਕੋ ਨਾ ਸਿਖਾਈ। ਸਤਿਗੁਰ ਸੇਵੈ ਸੋ ਸੁਖ ਪਾਏ ਨਾ ਵਸੇ ਮਨ ਆਈ, ਨਾਨਕ ਸੇ ਵੱਡੇ ਵਡਭਾਗੀ ਜੇ ਗੁਰਮੁਖ ਨਾਮ ਸਮਾਈ। ਮਨਮੁਖ ਨਾਮ ਨ ਚੇਤਣੀ ਬੇਨਾਵੇਂ ਦੁੱਖ ਰੋਏ, ਆਤਮਾ ਰਾਮ ਨਾ ਪੂਜਣੀ ਦੂਜੇ ਕਿਉਂ ਸੁਖ ਹੋਏ। ਹੋ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢੇ ਧੋਏ, ਨਾਨਕ ਬਿਨ ਨਾਵੇਂ ਮੈਲਿਆ ਮੂਹੇ ਜਨ ਪਦਾਰਥ ਖੋਏ। ਮਨਮੋਹ ਬੋਲੇ ਅੰਦ ਲੈ ਤਿਸ ਮੈਂ ਅਗਨੀ ਕਾ ਵਾਸ, ਬਾਣੀ ਸੁਰਤ ਨਾ ਬੂਜਨੀ ਸ਼ਬਦ ਨਾ ਕਰੇ ਪ੍ਰਗਾਸ, ਉਹਨਾਂ ਆਪਣੇ ਅੰਦਰ ਸੁੱਧ ਨਹੀਂ ਗੁਰਬਈ ਨਾ ਕਰੇ ਵਿਸਾਸ। ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨਿਤ ਹਰ ਲਿਵਸਦਾ ਵਿਗਾਸ, ਹਰ ਗਿਆਨੀਆਂ ਕੀ ਰੱਖਦਾ ਹੋ ਸਦ ਬਲਹਾਰੀ ਤਾਸ। ਗੁਰਮੁਖ ਜੋ ਹਰ ਸੇਵਦਾ ਜਨ ਨਾਨਕ ਤਾਕਾ ਦਾਸ, ਮਾਇਆ ਪਿਆਂਗਮ ਸਰਪ ਹੈ ਜਗ ਘੇਰਿਆ ਬੇਖ ਮਾਏ, ਬੇਖਾ ਮਾਨਰ ਨਾਮ ਹੈ ਗੁਰ ਘਰ ਸ਼ਬਦ ਮੋਹ ਪਾਏ। ਜਿਨ ਗਾਓ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ, ਇਹ ਮੇ ਸਤਿਗੁਰ ਨਿਰਮਲ ਹੋਇਆ ਬੇਖੋ ਮੈਂ ਗਿਆ ਬਲਾਏ। ਗੁਰਮੁਖਾਂ ਕਹਿ ਮੁਖ ਉਜਲੈ ਹਰ ਦਰਗੇ ਸੋਭਾ ਪਾਏ, ਜਾ ਨਾ ਸਦਾ ਕੁਰਬਾਨ ਤਿਨ ਜੋ ਚਾਲੇ ਸਤਿਗੁਰ ਪਾਏ। ਸਤਿਗੁਰ ਪੁਨਰਵੈਰ ਹੈ ਨਿਤ ਹਿਰਦੇ ਹਰ ਲਿਵ ਲਾਏ, ਨਿਰਵੈਰੇ ਨਾਲ ਵੈਰ ਚਾਹਿੰਦਾ ਆਪਣੇ ਕਰ ਲੂਕੀ ਲਾਏ। ਅੰਤਰ ਕ੍ਰੋਧ ਹੰਕਾਰ ਹੈ ਅੰਦਨ ਜਲੇ ਸਦਾ ਦੁ ਪਾਏ, ਕੂੜ ਬੋਲ ਬੋਲ ਦਿੱਤ ਭੌਂਕਦੇ ਬੇਖਾਦੇ ਦੂਜੇ ਪਾਏ। ਬੇਖ ਮਾਇਆ ਕਾਰਨ ਭਰਮ ਦੇ ਫਿਰ ਘਰ ਘਰ ਪਤ ਗਵਾਏ, ਬੇਸੁਆ ਕੇਰੇ ਪੂਜੋ ਪਿਤਾ ਨਾਮ ਤਿਸ ਜਾਏ। ਹਰ ਹਰ ਨਾਮ ਨ ਚੇਤਨੀ ਕਰਤੇ ਆਪ ਖਵਾਏ, ਹਰ ਗੁਰਮੁਖ ਕਿਰਪਾ ਧਾਰੀਅਨ ਜਨ ਵਿਛੜੇ ਆਪ ਮਲਾਏ। ਜਨ ਨਾਨਕ ਤਿਸ ਬਲਹਾਰਣੇ ਜੋ ਸਤਿਗੁਰ ਲਾਗੇ ਪਾਏ, ਨਾਮ ਲੱਗੇ ਸੇ ਉਭਰੈ ਬਿਨ ਨਾਵੇਂ ਜੰਪਰ ਜਾਏ। ਨਾਨਕ ਬਿਨ ਨਾਵੇ ਸੁਖ ਨਹੀਂ ਆਏ ਗਏ ਪਛਤਾਏ, ਚਿੰਤਾ ਤਾਵਤ ਰਹਿ ਗਏ ਤਾਂ ਮਨ ਪਿਆ ਆਨੰਦ। ਗੁਰ ਪ੍ਰਸਾਦੀ ਬੂਜੀ ਹੈ ਸਾ ਤਨ ਸੁਤੀ ਨਚਿੰਦ, ਜਿਨ ਕੋ ਪੂਰਬ ਲਿਖਿਆ ਤਿੰਨਾ ਭੇਟਿਆ ਗੁਰ ਗੋਬਿੰਦ। ਨਾਨਕ ਸਹਿਜੇ ਮਿਲ ਰਹੇ ਹਰ ਪਾਇਆ ਪਰਮਾਨੰਦ, ਸਤਿਗੁਰ ਸੇਵਨ ਆਪਣਾ ਗੁਰ ਸ਼ਬਦ ਵਿਚਾਰ ਸਤਿਗੁਰ ਕਾ ਪਾਣਾ ਮਨ ਲੈਣ ਹਰ ਨਾਮ ਰੱਖੇ ਵਰਤਾਰ ਐਥੇ ਉਥੇ ਮੰਨੀਅਨ ਹਰ ਨਾਮ ਲੱਗੇ ਵਪਾਰ ਗੁਰਮ ਸਮ ਜਾਪਤੇ ਤੇ ਸਾਚੇ ਦਰਬਾਰ ਸੱਚਾ ਸੌਦਾ ਖਰਚ ਸੱਚ ਅੰਤਰ ਪਿਰਮ ਪਿਆਰ ਜਮਕਾਰ ਨੇੜਾ ਆਵਹੀ ਆ ਬਖਸ਼ੇ ਕਰਤਾਰ ਨਾਨਕ ਨਾਮ ਰਤੇ ਸੇ ਧਨਵੰਤ ਹੈਨ ਨਿਰਤਨ ਹੋਰ ਸੰਸਾਰ ਜਨ ਕੀ ਟੇਕ ਹਰ ਨਾਮ ਹਰ ਬਿਨ ਨਾਮੇ ਠੌਰ ਨ ਠਾਉ ਗੁਰਮਤੀ ਨਾਉ ਮਨ ਵਸੈ ਸਹਿਜੇ ਸਹਿ ਸਮਾਉ ਵਡਭਾਗੀ ਨਾਮ ਧਿਆਇ ਲਾਗਾ ਪਾਉ ਜਨ ਨਾਨਕ ਮੰਗੈ ਧੂੜ ਤਿੰਨ ਹੋ ਸਦ ਕੁਰਬਾਣੇ ਜਾਉ ਲੱਖ ਚੁਰਾਸੀ ਮੇਦਨੀ ਤਿਹਨਾ ਜਲਤੀ ਕਰੇ ਪੁਕਾਰ ਏ ਮੋਹ ਮਾਇਆ ਸਭ ਪਸਰਿਆ ਨਾਲ ਚਲੇ ਨਾ ਅੰਤੀ ਵਾਰ ਬਿਨ ਹਰ ਸ਼ਾਂਤ ਨਾ ਵਹੀ ਕੇ ਸਾਗੇ ਕਰੀ ਪਕਾਰ ਵਡਭਾਗੀ ਸਤਿਗੁਰ ਪਾਇਆ ਬੂਜਾ ਬ੍ਰਹਮ ਵਿਚਾਰ ਤਿਸ਼ਨਾ ਯਗਨ ਸਭ ਬੁਝ ਗਈ ਜਾ ਨਾਨਕ ਹਰਿ ਉਰ ਤਾਰ ਅਸੀਂ ਖਤੇ ਬਹੁਤ ਕਮਾਵਾਂਦੇ ਅੰਤ ਨ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹੋ ਪਾਪੀ ਵਾਡੇ ਗੁਨਹਗਾਰ ਹਰ ਜੋ ਲੇਖੇ ਵਾਰ ਨਾ ਵੀ ਤੂੰ ਬਖਸ਼ ਮਿਲਾਵਣ ਹਾਰ ਗੁਰ ਤੁਠੈ ਹਰ ਪ੍ਰਭ ਮੇਲਿਆ ਸਭ ਕਿਲਵੇ ਘੱਟ ਵਕਾਰ ਜਿੰਨਾ ਹਰ ਹਰ ਨਾਮ ਧਿਆਇਆ ਜਾ ਨਾਨਕ ਤਿੰਨ ਜੈਕਾਰ ਵਿਛੜ ਵਿਛੜ ਜੋ ਮਿਲੈ ਸਤਿਗੁਰ ਕਹਿ ਪੈ ਪਾਏ ਜਨਮ ਮਨ ਨੇਚਲ ਪੈ ਗੁਰਮਾ ਨਾਮ ਧਿਆਏ ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਬੰਨ ਨਾਨਕ ਲਾਲ ਮੋਲ ਕਾ ਗੁਰਮੁਖ ਖੋਜ ਲਹਿਨ ਮਨ ਮੁਖ ਨਾਮ ਨ ਚੇਤਿਓ ਤਿਗ ਜੀਵਨ ਤਿਗ ਵਾਸ ਜਿਹਦਾ ਦਿੱਤਾ ਖਾਣਾ ਪਹਿਨਣਾ ਸੋ ਮਨ ਨਾ ਵਸਿਓ ਗੁਣਦਾਸ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ ਮਨ ਮੁਖੀਆਂ ਦੁਹਾਗਣੀ ਆਵਣ ਜਾਣ ਮੋਯਾਸ ਗੁਰਮੁ ਨਾਮ ਸੁਹਾਗੈ ਮਸਤਕ ਮਣੀ ਲਿਖਿਆਸ ਹਰ ਹਰ ਨਾਮ ਉਰਤਾਰਿਆ ਹਿਰਦੇ ਕਨ ਪ੍ਰਗਾਸ ਸਤਿਗੁਰ ਸੇਵਨ ਆਪਣਾ ਸਲ ਬਲਹਾਰੀ ਤਾਸ ਨਾਨਕ ਤਿੰਨ ਮੁਖ ਉਜਲੈ ਜਿਨੇ ਅੰਤਰ ਨਾਮ ਪ੍ਰਗਾਸ ਸ਼ਬਦ ਮਰੈ ਸੋਈ ਜਨ ਸੀਜੈ ਬਿਨ ਸ਼ਬਦ ਮੁਕਤ ਨ ਹੋਈ ਪੇਖ ਕਰੈ ਬਹੁ ਕਰਮ ਵਗੁਤੈ ਪਾਏ ਦੂਜੇ ਪਰਜ ਵਗੋਈ ਨਾਨਕ ਬਿਨ ਸਤਿਗੁਰ ਨਾਉ ਨ ਪਾਈਐ ਜਿਸੋ ਲੋਚੇ ਕੋਈ ਹਰ ਕਾ ਨਾਉ ਅਤ ਵੜ ਉੱਚਾ ਉੱਚੀ ਉੱਚਾ ਹੋਈ ਅੱਪੜ ਕੋਈ ਨ ਸਕੀ ਜਿਸੋ ਲੋਚੇ ਕੋਈ ਮੁਖ ਸੰਜਮ ਆਸ਼ਾ ਨ ਹੋਵੇ ਹੀ ਕਰ ਭੇ ਪਵੇ ਸਭ ਕੋਈ ਗੁਰ ਕੀ ਪੌੜੀ ਜਾਇ ਚੜੇ ਕਰਮ ਪ੍ਰਾਪਤ ਹੋਈ ਅੰਤਰ ਆਏ ਵਸੈ ਗੁਰ ਸ਼ਬਦ ਵਿਚਾਰੇ ਕੋਏ ਨਾਨਕ ਸ਼ਬਦ ਮਰੇ ਮਨ ਮਾਨੀਐ ਸਾਚੈ ਸਾਚੀ ਸੋਏ ਮਾਇਆ ਮੋਹ ਦੁੱਖ ਸਾਗਰ ਹੈ ਬੇਖ ਦੋਤਰ ਤਰਿਆ ਨਾ ਜਾਏ ਮੇਰਾ ਮੇਰਾ ਕਰਦੇ ਪਚ ਮੂਹੇ ਹੋਮੇ ਕਰਤਵੇ ਆਏ ਮਨ ਮੁਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਰਹਿ ਲਵਟਾਏ ਜੋ ਤੁਰ ਲਿਖਿਆ ਸੋ ਕਮਾਵਣਾ ਕਰਨਾ ਕਿਉਂ ਨਾ ਜਾਏ ਗੁਰਮਤੀ ਗਿਆਨ ਰਤਨ ਮਨ ਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਲਠੇ ਵਡਭਾਗੀ ਚੜੇ ਤੇ ਪੌਜਲ ਪਾਰ ਲੰਘਾਏ ਗੁਰਮਤੀ ਗਿਆਨ ਰਤਨ ਮਨਵਸੈ ਸਭ ਦੇਖਿਆ ਬ੍ਰਹਮ ਸੁਭਾਏ ਨਾਨਕ ਸਤਿਗੁਰ ਬੋਥੇ ਵਡਭਾਗੀ ਚੜੈ ਤੇ ਪਉ ਜਲ ਪਾਰ ਲੰਘਾਏ। ਬਿਨ ਸਤਿਗੁਰ ਦਾਤਾ ਕੋ ਨਹੀਂ ਜੋ ਹਰਨਾਮ ਦੇ ਆਧਾਰ, ਗੁਰ ਕਿਰਪਾ ਤੇ ਨਾਉ ਮਨ ਵਸਾਏ, ਸਦਾ ਰਹੇ ਔਰ ਤਾਰ। ਤਿਨਾ ਬੂਝੈ ਤਿਰਤ ਹੋਏ ਹਰ ਕੇ ਨਾਹੇ ਪਿਆਰ, ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ। ਬਿਨ ਸ਼ਬਦ ਜਗਤ ਬਰਲਿਆ, ਕਹਿਣਾ ਕਹਿ ਨਾ ਜਾਏ, ਹਰ ਰੱਖੇ ਸੇ ਉਭਰੇ, ਸ਼ਬਦ ਰਹੇ ਲਿਵ ਲਾਏ। ਨਾਨਕ ਕਰਤਾ ਸਭ ਕਿਛ ਜਾਣਦਾ, ਜਿਨ ਰੱਖੀ ਬਣਤ ਬਣਾਏ। ਹੋਮ ਜਗ ਸਭ ਤੀਰਥਾਂ, ਪੜ ਪੰਡਤ ਥਕੇ ਪੁਰਾਣ। ਬਿਖ ਮਾਇਆ ਮੋਹ ਨ ਮਿਟਈ, ਵਿੱਚ ਹਉਮੈ ਆਵਣ ਜਾਣ। ਸਤਿਗੁਰ ਮਿਲਿਆ ਮਲ ਉਤਰੀ, ਹਰ ਜਪਿਆ ਪੁਰਖ ਜਾਣ। ਜਿਨ੍ਹਾਂ ਹਰ ਪ੍ਰਭ ਸੇਵਿਆ, ਜਨਾਂ ਸਤਿਗੁਰ ਬਾਣ। ਮਾਇਆ ਮੋਹ ਬਹੁ ਚਿਤ ਵਧਾਇ, ਬਹੁ ਆਸਾ ਲੋ ਵਿਕਾਰ। ਮਨ ਮੋਹ ਅਸਤ੍ਰ ਨਾ ਥੀਏ, ਮਰ ਬਿਨ ਜਾਏ ਖਨਵਾਰ। ਵਡ ਭਾਗ ਹੋਵੇ ਸਤਿਗੁਰ ਮਿਲੈ, ਹਉਮੈ ਤਜੇ ਵਿਕਾਰ। ਹਰ ਨਾਮਾ ਜਪ ਸੋ ਪਾਇਆ, ਜਾ ਨਾਨਕ ਸ਼ਬਦ ਵਿਚਾਰ। ਬਿਨ ਸਤਿਗੁਰ ਭਗਤ ਨਾ ਹੋਵੇ, ਨਾਮ ਲੱਗੇ ਪਿਆਰ। ਜਾ ਨਾਨਕ ਨਾਮ ਅਰਾਧਿਆ, ਗੁਰ ਕੇ ਹੇਤ ਪਿਆਰ। ਲੋਭੀ ਕਾ ਵਿਸਾ ਨਾ ਕੀਜੈ, ਜੇ ਕਾ ਪਾਰ ਵਿਸਾਏ। ਅੰਤ ਕਾਲ ਤਿੱਥੇ ਤੂੰ ਹੈ, ਜਿੱਥੇ ਹੱਥ ਨਾ ਪਾਏ। ਮਨ ਮੁਸੇਤੀ ਸੰਕਰ ਹੈ, ਮੋਹ ਕਾਲ ਦਾਗ ਲਗਾਏ। ਮੋਹ ਕਾਲ ਤਿੰਨ ਲੋਭੀਆਂ, ਜਸ ਜਨਮ ਕਵਾਏ। ਸਾਤ ਸੰਗਤ ਹਰ ਮੇਲ ਪ੍ਰਭ, ਹਰ ਨਾਮ ਵਸੇ ਮਨ ਆਏ। ਜਨਮਨ ਕੀ ਮਲ ਉਤਰੈ, ਜਾ ਨਾਨਕਾਰ ਗੁਣ ਗਾਏ। ਤੋਰ ਹਰ ਪ੍ਰਭ ਕਰਤੇ ਲਿਖਿਆ, ਸੋ ਮੇਟਣਾ ਨਾ ਜਾਏ। ਜੀਓ ਪਿੰਡ ਸਭ ਤਿਸਦਾ, ਪ੍ਰਤਪਾਲ ਕਰੇ ਹਰ ਰਾਏ। ਚੁਗਲ ਨਿੰਦਕ ਭੁੱਖੇ ਰੁਲ ਮੋਏ, ਇਨ੍ਹਾਂ ਹੱਥ ਨਾ ਕਥਾਉਂ ਪਾਏ। ਬਾਹਰ ਪਾਖੰਡ ਸਭ ਕਰਮ ਕਰੇ, ਮਨ ਹਿਰਦੇ ਕਪਟ ਕਮਾਏ। ਖੇਤ ਸਰੀਰ ਜੋ ਬੀਜੀ ਐ, ਸੋ ਅੰਤ ਖਲੋ ਆਇਆ। ਨਾਨਕ ਕੀ ਪ੍ਰਭ ਬੇਨਤੀ, ਹਰ ਪਾਵੇ ਬਖਸ਼ ਮਲਾਏ। ਮਨ ਆਮ ਜਾਣ ਨਾ ਸੂਝੇ, ਨਾ ਸੂਝੇ ਦਰਬਾਰ। ਮਾਇਆ ਮੋਹ ਪਲੇਟਿਆ ਅੰਤਰ ਗਿਆਨ ਗੁਬਾਰ, ਤਬ ਨਾ ਸੁੱਤਾ ਜਾਗਿਆ, ਸਿਰ ਡੰਡ ਲਗਾ ਬਹੁ ਪਾਰ। ਗੁਰਮੁਖਾਂ ਕਰਾਂ ਉਪਰ ਚੇਤਿਆ, ਸੇ ਪਾਇਨ ਮੋਹ ਦੁਆਰ। ਨਾਨਕ ਆਪ ਉਹ ਉਧਰੇ, ਸਭ ਕੜੰਬ ਧਰੇ ਪਰਵਾਰ। ਸ਼ਬਦ ਮਰੇ ਸਮੂਹਾ ਜਾ ਪਏ, ਗੁਰ ਪ੍ਰਸਾਦੀ ਹਰ ਅਸਥਰਾ ਪਏ। ਹਰ ਦਰਗੇ ਗੋ ਸਮਝਾ ਪਏ, ਬਿਨ ਸ਼ਬਦੇ ਮੁਆਇਆ ਸਭ ਕੋਏ। ਮਨ ਮੋਹ ਮੋਹ ਆਪਣਾ ਜਨਮ ਖੋਏ, ਹਰ ਨਾਮ ਨ ਚੇਤੇ ਅੰਤ ਦੁੱਖ ਰੋਏ। ਨਾਨਕ ਕਰਤਾ ਕਰੇ ਸੋ ਹੋਏ, ਗੁਰਮਾ ਬੁੱਢੇ ਕਦੇ ਨਾਹੀ। ਜਿੰਨਾ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵਾਏ ਅੰਤਰ ਸਹਿਜ ਧਿਆਨ। ਉਹ ਸਦਾ ਆਨੰਦ ਵੇਗ ਰਹੇ, ਦੁੱਖ ਸੁਖ ਏ ਸਮਾਨ। ਤਿੰਨਾ ਨਦਰੀ ਇੱਕੋ ਆਇਆ, ਸਭ ਆਤਮ ਰਾਮ ਪਛਾਣ। ਮਨਮੁਖ ਬਾਲਕ ਬਿਰਦ ਸਮਾਨ ਹੈ, ਜਿੰਨਾ ਅੰਤਰ ਹਰ ਸੁਰਤ ਨਾਹੀ। ਵਿੱਚ ਹਉਮੈ ਕਰਮ ਕਮਾਉਂਦੇ, ਸਭ ਧਰਮ ਰਾਏ ਕੇ ਜਾਈ। ਗੁਰਮੁਖੇ ਨਿਰਮਲੈ ਗੁਰ ਕੇ ਸ਼ਬਦ ਸੁਭਾਏ। ਉਹਨਾਂ ਮੈਲ ਪਤੰਗ ਨ ਲੱਗੀ, ਜੇ ਚੱਲਣ ਸਤਿਗੁਰ ਪਾਏ। ਮਨ ਮੋਹ ਜੂੜਨਾ ਉਤਰੈ, ਜੇ ਸੋ ਤੋਵਣ ਪਾਏ। ਨਾਨਕ ਗੁਰਮੁਖ ਮੇਲਿਨ ਗੁਰ ਕੇ ਅੰਗ ਸਮਾਏ। ਬੁਰਾ ਕਰੇ ਸੋ ਕੇ ਹਾਸੀ ਜਾਏ, ਆਪਣੇ ਰੋ ਆਪੇ ਹੀ ਦੱਜੈ। ਮਨ ਮੋਹ ਕਮਲਾ ਰਗੜੇ ਲੂਜੈ, ਗੁਰਮੋਹ ਤੇ ਸਭ ਕੇ ਸੂਜੈ। ਨਾਨਕ ਗੁਰਮੁਖ ਮਨ ਸਿਉ ਲੂਜੈ, ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ। ਸ਼ਬਦ ਨਾ ਕੀਤੋ ਵਿਚਾਰ, ਉਹ ਮਾਨਸ ਜੂਨ ਆਖੀਅਨ ਪਸ਼ੂ ਢੋਰ ਗਵਾਰ ਉਹਨਾਂ ਅੰਤਰ ਗਿਆਨ ਧਿਆਨ ਆਸੋ ਪ੍ਰੀਨਾ ਪਿਆਰ ਮਨ ਮੋਹ ਵਿਕਾਰ ਮੈਂ ਮਨ ਮੁਖ ਮੋਹੇ ਵਿਕਾਰ ਮੈਂ ਮਰ ਜੰਮੇ ਵਾਰੋ ਵਾਰ ਜੀਵਦਿਆਂ ਨੂੰ ਮਿਲੇ ਸੋ ਜੀਵਦੇ ਹਜ ਜੀਵਨ ਅਰਤਾਰ ਨਾਨਕ ਗੁਰਮੁਖ ਸੋਹਣੇ ਤੇ ਸੱਚੇ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਮੰਦਰ ਹਰ ਸਾਜਿਆ ਹਰ ਵਸੇ ਜੇ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸਤ ਅਨੇਕ ਹੈ ਨਾਮ ਨੇ ਨਾਮ ਸੰਭਾਲ ਧਨ ਪਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ ਵਡਭਾਗੀ ਗੜ ਮੰਦਰ ਖੋਜਿਆ ਹਿਰਦੇ ਪਾਇਆ ਨਾਲ ਮਨ ਮੁਦਾ ਦੇ ਫਿਰਿਆ ਤੀਨਾ ਲੋ ਵਕਾਰ ਮਾਇਆ ਮੋਹ ਨ ਚੁੱਕਈ ਮਰ ਜੰਮੇ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਤੇਨਾ ਤਜ ਵਕਾਰ ਜਨਮਨ ਕਾ ਦੋਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗੇ ਪਾਵੇ ਮਾਨ ਕਿਲਵੇ ਪਾਪ ਸਭ ਕੱਟੀਐ ਹੋਮੇ ਚੁਕੇ ਗੁਮਾਨ ਗੁਰਮੁਖ ਵਿਗਸਿਆ ਸਭ ਆਤਮ ਬ੍ਰਹਮ ਪਛਾਣ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਾ ਪਰ ਨਾਮ ਤਨਾਸਰੀ ਤਰਵੰਤੀ ਜਾਣੀ ਹੈ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੈ ਜੀ ਸੋ ਪਾਈ ਲੈ ਹੁਕਮ ਬਰਾਉ ਜੈ ਬਸਾਵੇ ਬੈਸੇ ਪਾਈ ਜੈ ਭੇਜੇ ਤਾਂ ਜਾਉ ਇਹ ਵੜ ਤਨ ਹੋਰ ਕੋ ਨਹੀਂ ਪਾਈ ਜੇ ਵੜ ਸੱਚਾ ਨਾਉ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੈ ਸੰਗ ਰਹਾਉ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਦ ਕੇ ਸਾਧ ਆਪੇ ਖਾਏ ਤਿਸਕਾ ਕਿਆ ਸਲਾਈਏ ਭਾਈ ਦਰਸ਼ਨ ਕੋ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੇ ਤਾਂ ਪਾਏ ਕੁਮਨ ਨਾ ਜਾਣੀ ਭਾਈ ਦੂਜੇ ਪਾਏ ਫਰਾਏ ਸੰਗਤ ਢੋਈ ਨਾ ਮਿਲੇ ਭਾਈ ਬੈਸਣ ਮਿਲੇ ਨਾ ਥਾਓ ਨਾਨਕ ਹੁਮ ਤੇ ਨਾ ਮਨਾਸੀ ਭਾਈ ਜਿਨ੍ਹਾਂ ਤੁਰੇ ਕਮਾਇਆ ਨਾ ਤਿੰਨ ਵਿਟੋਂ ਵਾਰਿਆ ਭਾਈ ਤਿੰਨ ਕੋ ਸਤਬਲ ਹਾਰੇ ਜਾਉ ਸੇ ਦਾੜੀਆਂ ਸੱਚੀਆਂ ਜੇ ਗੁਰ ਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅੰਦਨ ਅੰਦ ਰਹਿਣ ਨਾਨਕ ਸਿਵ ਮੋਹ ਸੋਹਣੇ ਸੱਚੇ ਦਰ ਦਿਸਨ ਮੁਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਏ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਏ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਏ ਸੱਚ ਸੁਣੇ ਸੱਚ ਮਨ ਲੈ ਸੱਚੀ ਕਾਰ ਕਮਾਏ ਸੱਚੀ ਦਰਗਹਿ ਬੈਸਣਾ ਸੱਚੇ ਮਾਹੇ ਸਮਾਏ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨ ਮੋਹ ਭੁੱਲੇ ਜਾਏ ਬਾਬੀਆ ਪ੍ਰਿਓ ਪ੍ਰਿਓ ਕਰੈ ਜਲ ਨਿਰ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੂਰ ਨਿਵਾਰਨ ਹਾਰ ਤੇ ਚੁਕੈ ਸਹਿਜ ਉਪਜੈ ਚੁਕੈ ਕੂਕ ਪਕਾਰ ਨਾਨਕ ਗੁਰਮ ਸ਼ਾਂਤ ਹੋਏ ਨਾਮ ਰਖੋਰ ਤਾਰ ਬਾਬੀਆ ਤੂੰ ਸੱਚ ਚਾਹੋ ਸੱਚੇ ਸਿਉਂ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਲਾਏ ਸ਼ਬਦ ਚੀਨ ਤੇ ਕੁਤਰੈ ਮਲ ਰਜਾਏ ਚਾਰੇ ਕੁੰਡਾ ਚੋਗ ਵਰਦਾ ਬੂੰਦ ਭਵੇ ਸਹਿ ਸੁਭਾਏ ਜਾਲੀ ਤੇ ਸਭ ਉਪਜਾਏ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪਿਆ ਤੇ ਪੂਰਨ ਲਾਗੇ ਆਏ ਬਾਬੀਆ ਤੂੰ ਸਹਿਜ ਬੋਲ ਸੱਚੇ ਸ਼ਬਦ ਸੁਭਾਏ ਸਭ ਕੁਛ ਤੇਰੇ ਨਾਲ ਹੈ ਸਤਿਗੁਰ ਦੀ ਆ ਦਿਖਾਏ ਆਪ ਪਛਾਣੇ ਪ੍ਰੀਤਮ ਲੈ ਊਠਾ ਸ਼ਹਿਬਰ ਲਾਏ ਚਿਮ ਚਿਮ ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸਭ ਜਾਏ ਕੋਕ ਅਪਕਾਰ ਨ ਹੋਵੇ ਜੋਤੀ ਜੋਤ ਮਲਾਏ ਨਾਨਕ ਸੁਖ ਸੰ ਸੁਹਾਗਣੀ ਸੱਚੇ ਨਾਮ ਸਮਾਏ ਤੁਰੋਂ ਖਸਮ ਭੇਜਿਆ ਸੱਚੇ ਹੁਮ ਪਠਾਏ ਇੰਦ ਵਰਸੇ ਦਇਆ ਕਰ ਗੂੜੀ ਸ਼ਹਿਬਰ ਲਾਏ ਬਾਬੀਏ ਤਨ ਮਨ ਸੁਖ ਹੋਏ ਜਾਂ ਤੁਤ ਤਤ ਬੂਨ ਮੋਹ ਪਾਏ ਬਾਬੀਏ ਤਨ ਮਨ ਸੁਖ ਹੋਏ ਜਾਂ ਤਤ ਬੂਨ ਮੋਹ ਪਾਏ ਅੰਤਰ ਬਹੁਤਾ ਉਪਜੇ ਧਰਤੀ ਸੋਭਾ ਪਾਏ ਅੰਧੇ ਲੋਕ ਭਗਤ ਕਰੇ ਗੁਰ ਕੇ ਸਭ ਸਮਾਏ ਆਪੇ ਸੱਚਾ ਬਖਸ਼ ਲੈ ਕਰ ਕਿਰਪਾ ਕਰੇ ਰਜਾਏ ਹਰ ਗੁਣ ਗਾਵੋ ਕਾਮਣੀ ਸੱਚੇ ਸ਼ਬਦ ਸਮਾਏ ਪੈ ਕਾ ਸਹਿ ਸ਼ਿੰਗਾਰ ਕਰਿਓ ਸੱਚ ਰਹਿ ਲਿਲਾਏ ਨਾਨਕ ਨਾਮੋ ਮਨ ਵਸੈ ਅਰ ਦਰਗੇ ਲੈ ਛਡਾਏ ਬਬੀਆ ਸਗਲੀ ਧਰਤੀ ਜੇ ਫਿਰੇ ਝੂੜ ਚੜੇ ਆਕਾਸ ਸਤਿਗੁਰ ਮਿਲਿਆ ਜਲ ਪਾਈਐ ਚੂਕੇ ਭੂਗ ਬਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਸ ਤਿਸ ਕੈ ਪਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸ ਆਗੈ ਕੀਚੈ ਅਰਦਾਸ ਨਾਨਕ ਘਟ ਘਟੇ ਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤੇ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ ਹਰ ਬੂਠਾ ਮਨ ਤਨ ਸਭ ਪਰਵੜੇ ਸਭ ਜਬ ਰਿਆਵਲ ਹੋਏ ਸ਼ਬਦ ਸਦਾ ਬਸੰਤ ਹੈ ਜੇ ਤਨ ਮਨ ਰਿਹਾ ਹੋਏ ਨਾਨਕ ਨਾਮ ਨ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਦਿਨਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਦਿਨਾ ਬਸੰਤ ਹੈ ਜਿਨ੍ਹਾਂ ਗੁਰਮੁਖ ਵਸਿਆ ਮਨ ਸੋਏ ਹਰ ਬੂਟੇ ਮਨ ਤਨ ਪਰਵੜੇ ਸਭ ਜਗ ਹਰਿਆ ਹੋਏ ਵਡਲੇ ਚਾਲ ਚਲੰਬੜੇ ਨਾ ਵਡਲੀਏ ਕਿਸ ਨਾ ਲਈਏ ਪਰਮੇਸ਼ਰ ਹੈ ਪੰਡਣ ਕਰਨ ਸਮਰੱਥ ਹਰ ਹਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣ ਸਾਹਿਬ ਸਦਾ ਹਦੂਰ ਹੈ ਕਿਆ ਉੱਚੀ ਕਰੇ ਪਕਾਰ ਜਿਨ ਜਗਤੋ ਪਾਏ ਰੰਗਿਆ ਤਸਿਵ ਟੋ ਕੁਰਬਾਨ ਆਪ ਛੁੜੇ ਤਾਂ ਸੋ ਮਿਲੇ ਸੱਚਾਏ ਬੇਚਾਰ ਹੋਮੇ ਭਿੱਖਾ ਬੋਲਣਾ ਬੋਲ ਨਾ ਸਕਾਂ ਕਾਰ ਵਣ ਤ੍ਰੈਣ ਤ੍ਰੇਪਣ ਤੁਜੇ ਧਿਆਨ ਦਾ ਨਸ ਦਾ ਵਿਆਨ ਬਿਨ ਸਤਿਗੁਰ ਕਿਨ ਨਾ ਪਾਇਆ ਕਰ ਕਰ ਥੇ ਵਿਚਾਰ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਸਵਾਰ ਨਾਨਕ ਗੁਰਮੁਖ ਜਿਨੀ ਧਿਆਇਆ ਆਏ ਸੇ ਪਰਵਾਨ ਜੋਗ ਨ ਪਗਮੀ ਕੱਪਣੀ ਜੋਗ ਨ ਮੈਲੇ ਵੇਸ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼ ਚਾਰੇ ਕੁੰਡਾਂ ਜੇ ਪਵੈ ਵੇਦ ਪੜੇ ਜੁਗ ਚਾਰ ਨਾਨਕ ਸਾਚਾ ਪੇਟੇ ਹਰ ਮਨ ਵਸੈ ਪਾਵੇ ਮੋਹ ਦਵਾਰ ਨਾਨਕ ਵਰਤੇ ਖਸਮ ਕਾ ਮਤ ਪਵੀ ਫਿਰੇ ਚਲ ਚੇਤਾ ਮਨ ਮੋਸੋ ਕਰ ਦੋਤੀ ਸੋ ਕੈ ਪੁੱਛੇ ਮੇਤਾ ਗੁਰਮਸੋ ਕਰ ਦੋਸਤੀ ਸਤਿਗੁਰ ਸੋ ਲਾਇ ਚਿੱਤ ਜੰਮਣ ਮਨ ਕਾ ਮੂਲ ਕੱਟੀਐ ਤਾਂ ਸੁਖ ਹੋਵੇ।

ਉਤਰ ਹੈ ਤਨ ਮਨ ਸੀਤਲ ਹੋਏ। ਵਾਹ ਵਾਹੁ ਸਤਿਗੁਰ ਸਤਿਪੁਰਖ ਹੈ ਜਿਹਨੂੰ ਸਮ ਸਭ ਕੋਏ, ਵਾਹ ਵਾਹੁ ਸਤਿਗੁਰ ਨਿਰਵੈਰ ਹੈ ਜੇ ਨਿੰਦਾ ਉਸਤਲ ਹੋਏ, ਵਾਹ ਵਾਹੁ ਸਤਿਗੁਰ ਜਾਣ ਹੈ ਜਿਸ ਅੰਤਰ ਬ੍ਰਹਮ ਵਿਚਾਰ, ਵਾਹ ਵਾਹੁ ਸਤਿ ਨਿਰੰਕਾਰ ਹੈ ਜਿਸ ਅੰਤਰ ਪਾਰਾ ਵਾਰ, ਵਾਹ ਵਾਹੁ ਸਤਿਗੁਰੂ ਹੈ ਜੇ ਸੱਚ ਦੜਾਏ ਸੋਏ, ਨਾਨਕ ਸਤਿਗੁਰ ਵਾਹ ਵਾਹੁ ਜਿਤੇ ਨਾਮ ਪ੍ਰਾਪਤ ਹੋਏ, ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ, ਅੰਦਰ ਨਾਮ ਸਲਾਣਾ ਜਪਿਆ ਮਨ ਆਨੰਦ, ਵਡਭਾਗੀ ਅਰ ਪਾਇਆ ਪੂਰਨ ਪਰਮਾਨੰਦ, ਜਾਂ ਨਾਨਕ ਨਾਮ ਸਲਾਇਆ ਬੌਣ ਮਨ ਤਨ ਭੰਗ, ਮੂੰਹ ਪਰਿਆ ਸੁਨੇ ਹੋ ਕਿਉਂ ਸੱਜਣ ਮਿਲੇ ਪਿਆਰਿਆ, ਹੋਂਟ ਡੇਂਦੀ ਤਿੰਨ ਸੱਜਣ ਸੱਚ ਸਵਾਰਿਆ, ਸਤਿਗੁਰ ਮੇਡਾ ਮਿਤ ਹੈ ਜੇ ਮਿਲੇ ਤੇ ਮਨਵਾਰਿਆ, ਦੇਂਦਾ ਮੂੰਹ ਪਿਰ ਦੱਸ ਹਰ ਸੱਜਣ ਸਿੱਜਣ ਆਰਿਆ, ਨਾਨਕ ਹੋ ਪਿਰ ਪਾਲੀ ਆਪਣਾ ਸਤਿਗੁਰ ਨਾਲ ਦਿਖਾ ਲਿਆ, ਹੋ ਖੜੀ ਨਿਹਾਲੀ ਪੰਧ ਮਦਮੂਹ ਸੱਜਣ ਆਵੇ, ਕੋਈ ਆਣ ਲਾਵੇ ਅੱਜ ਮੈਂ ਫਿਰ ਮੇਲ ਮਿਲਾਵੇ, ਹੋ ਜਿਉ ਕਰੀ ਤੇ ਵਿਟੋਂ ਚੋ ਖੰਨੀ ਹੈ, ਜੋ ਮੈਂ ਪਿਰੀ ਦਿਖਾਵੇ ਨਾਨਕ ਕਰੋ ਦਿਆਲ ਤਾਂ ਗੁਰਪੂਰਾ ਮਿਲਾਵੇ, ਅੰਤਰ ਜੋਰ ਹੋਮੇ ਤਰਮਾਇਆ ਕੂੜੀ ਆਵੇ ਜਾਏ, ਸਤਿਗੁਰ ਕਾ ਫਰਮਾਇਆ ਮਨ ਸਕੀ ਦੋਤਰ ਤਰਿਆ ਨਾ ਜਾਏ, ਨਦਰ ਕਰੇ ਜਿਸ ਆਪਣੀ ਸੋ ਚੱਲੇ ਸਤਿਗੁਰ ਪਾਏ, ਸਤਿਗੁਰ ਕਾ ਦਰਸ਼ਨ ਸਫਲ ਹੈ ਜੋ ਇਸੇ ਸੁਫਲ ਪਾਏ, ਜਿਨੇ ਸਤਿਗੁਰ ਮੰਨਿਆ ਹੋ ਤਿਨਕੇ ਲਾਗੋਂ ਪਾਏ, ਨਾਨਕ ਤਾ ਕਾ ਦਾਸ ਹੈ ਜੇ ਅਣ ਦਿਨ ਰਹਿ ਲਿਵਲਾਏ, ਜਿਨ੍ਹਾਂ ਪ੍ਰੀ ਪਿਆਰ ਬਿਨ ਦਰਸ਼ਨ ਕਿਉ ਤ੍ਰਿਪਤੀ ਆਏ, ਨਾਨਕ ਮਿਲੇ ਸੁਭਾਏ ਗੁਰਮੁਖੇ ਮਨ ਰੈਸੀ ਹੈ, ਜਿਨ੍ਹਾਂ ਪ੍ਰੀ ਪਿਆਰ ਕਿਉ ਜੀਵਨ ਪਿਰ ਬਾਹਰ ਹੈ, ਜਾਂ ਸੋ ਦੇਖਣ ਆਪਣਾ ਨਾਨਕ ਤੀਵਨ ਬੀ ਹਰੈ, ਜਿਨ੍ਹਾਂ ਗੁਰਮੁਖ ਅੰਦਰ ਨੇ ਹੋ ਤੈ ਪ੍ਰੀਤਮ ਸੱਚੇ ਲਾਇਆ, ਰਾਤੀ ਅਤੇ ਡਿਓ ਨਾਨਕ ਪ੍ਰੇਮ ਸਮਾਇਆ, ਗੁਰਮਤ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ, ਆਨੰਦ ਰਹੇ ਆਨੰਦ ਨਾਨਕ ਸਹਿ ਸਮਾਈਐ, ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਐ, ਕਬੂ ਨਾ ਹੋਵੇ ਭੰਗ ਨਾਨਕ ਕਰ ਗੁਣ ਗਾਈਐ, ਜਿਨ੍ਹਾਂ ਅੰਦਰ ਸੱਚਾ ਨੇ ਹੋ ਕਿਉ ਜੀਵਨ ਪ੍ਰੀ ਵਿਹੁਣੇ ਆ, ਗੁਰਮ ਮੇਲੇ ਆਪ ਨਾਨਕ ਚਿਰੀ ਵਿਛੁਨਿਆ, ਜਿਨ ਕਉ ਪ੍ਰੇਮ ਪਿਆਰ ਤੋ ਆਪੇ ਲਾਇਆ ਕਰਮ ਕਰ, ਨਾਨਕ ਲਿਓ ਮਿਲਾਏ ਮੈਂ ਜਾਜਕ ਦੀਜੇ ਨਾਮ ਹਰ, ਗੁਰਮੁਖ ਹੱਸੇ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੋਹ ਸਦੂ ਜਲੈ ਤੇ ਸੱਚੇ ਦਰਬਾਰ, ਤਿੰਨ ਬਹਿੰਦਿਆਂ ਉੱਠਦਿਆਂ ਕਦੇ ਨਾ ਵਿਸਰੈ, ਜੇ ਆ ਬਖਸ਼ੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੈ ਜੇ ਮੇਲੇ ਸਿਜਣਹਾਰ, ਗੋਰ ਪੀਰਾਂ ਕੀ ਚਾਕਰੀ ਮਾਂ ਕਰੜੀ ਸੁਸਾਰ, ਨਦਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗੇ ਆ ਪਉ ਜਲ ਤਰੇ ਸੰਸਾਰ, ਮਨ ਚਿੰਦਿਆ ਫਲ ਪਾਇਸੀ ਅੰਤਰ ਬੇ ਵਿਚਾਰ, ਨਾਨਕ ਸਤਿਗੁਰ ਮਿਲਿਆ ਪ੍ਰਭਾਈਏ ਸਭ ਦੁਖ ਨਿਵਾਰਨ ਹਾਰ, ਮਨ ਮੋ ਸੇਵਾ ਜੋ ਕਰੈ ਦੂਜੇ ਪਾਏ ਚਿਤ ਲਾਏ, ਪੁੱਤ ਕਲਤ ਕਟੰਬ ਹੈ ਮਾਇਆ ਮੋਹ ਵਧਾਏ, ਦਰਗੇ ਲੇਖਾ ਮੰਗੀ ਹੈ ਕੋਈ ਅੰਤਰਾ ਸਗੀ ਛਡਾਏ, ਬੇਨਾਮੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਮਨੇ ਸਹਿ ਕੇਰਾ ਹੁਕਮੇ ਸੋ ਪਾਏ, ਹੁਕਮੋ ਸੇਵੈ ਹੁਕਮ ਰਾਧੈ ਹੁਕਮੇ ਸਮੇਂ ਸਮਾਏ, ਹੁਕਮ ਵਰਤਨੇ ਸੋ ਸੰਯਮ ਮਨ ਚਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਬੂਝਾਏ ਸਤਿਗੁਰ ਸੇਵੇ ਲਿਵ

ਹੁਕਮ ਲਏ ਮਲਾਏ ਮਨ ਮੋਕ ਹੁਕਮ ਨ ਬੂਝੇ ਬਪੜੀ ਨ ਤੋਮੇ ਕਰਮ ਗਮਾਏ ਵਰਤ ਨੇਮ ਸੁਸਿੰਜ ਪੂਜਾ ਪਾਖੜ ਪਰਮ ਨ ਜਾਏ ਅੰਤਰੋਂ ਕਸੁਧ ਮਾਇਆ ਮੋਬੇ ਦੇ ਜੂੰ ਅਸਤੀ ਸ਼ਾਰ ਉਡਾਏ ਜਿਨੋ ਪਾਏ ਤੇ ਨ ਚੇਤੇ ਬਿਨ ਚੇਤੇ ਕਿਉਂ ਸੁ ਪਾਏ ਨਾਨਕ ਪਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ ਗੁਰਮੁਖ ਪ੍ਰਤੀਤ ਪਈ ਮਨ ਮਾਨਿਆ ਅੰਦਰ ਸੇਵਾ ਕਰਤ ਸਮਾਏ ਅੰਤਰ ਸਤਿਗੁਰ ਗੁਰੂ ਸਭ ਪੂਜੈ ਸਤਿਗੁਰ ਕਾ ਦਰਸ਼ ਦੇਖੇ ਸਭ ਆਏ ਮਨੀਏ ਸਤਿਗੁਰ ਪਰਮ ਵਿਚਾਰੀ ਜਿਤ ਮਿਲਿਆ ਤੇ ਨਾ ਪੂ ਸਭ ਜਾਏ ਹਉ ਸਦਾ ਦਾ ਬਲਹਾਰੀ ਗੁਰੇ ਆਪਣੇ ਜੋ ਪ੍ਰਭ ਸੱਚਾ ਦੇਹ ਮਲਾਏ ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਨੀ ਲੱਗੇ ਆਏ ਜਿਨ ਪਿਰਿਆ ਸੁਨੇ ਹੋ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾਂ ਵੀ ਹਿਰਦੇ ਰਾਂ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤਿਗੁਰ ਸਹੁੰ ਚਿੱਤ ਲਾਏ ਤਿਨ ਕੇ ਦੋ ਪਉ ਮੈਂ ਵੱਡਾ ਰੋ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੇ ਗੁਣ ਉਚਰੈ ਗੁਣ ਮੈਂ ਸਵੇ ਸਮਾਏ ਨਾਨਕ ਗੁਰ ਪੂਰੇ ਤੇ ਪਾਇਆ ਸਹਿ ਮਿਲਿਆ ਪ੍ਰਭ ਆਏ ਮਨ ਮੋਹ ਮਾਇਆ ਮੋਹ ਹੈ ਨਾਮ ਲੱਗੋ ਪਿਆਰ ਮਨ ਮੁਖ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰੇ ਅੰਤੋਏ ਸਭ ਸ਼ਾਰ ਕਰਮ ਧਰਮ ਸੁ ਸੰਜਮ ਕਰੇ ਅੰਤਰ ਲੋਭਕਾਰ ਨਾਨਕ ਮਨ ਮੁਖ ਜੈ ਕਮਾਵੈ ਸੋ ਥਾਏ ਨਾ ਪਵੈ ਦਰਗੇ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗ ਨਾਦੇ ਬਾਰਾ ਇਨੀ ਹੁਕਮ ਨਾ ਬੂਝਿਆ ਜਾਏ ਨਾਨਕ ਮੈਂ ਬੂਝੇ ਤੇ ਨਾਰਾਸ ਹੋਏ ਸਗੋਂ ਸੋਝੀ ਪਾਏ ਸਾਵਗ ਤਿਸਤੇ ਹੋਇਆ ਜੋ ਤਿਸੇ ਦੀ ਰਜਾਏ ਸਤਿਗੁਰ ਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾਮ ਨਿਰਮਲ ਹੋ ਨਿਰਮਲ ਨਾਮ ਤੇ ਆਏ ਅੰਮ੍ਰਿਤ ਬਾਣੀ ਤਤ ਹੈ ਗੁਰ ਵਸੇ ਮਨ ਆਏ ਹਿਰਦੇ ਕਮਲ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲੇ ਜਿਨ ਤੁਰ ਮਸਤ ਭਾਗ ਲਿਖਾਏ ਅੰਦਰ ਤਿਹਨਾ ਅੱਗ ਹੈ ਮਨ ਮੁਖ ਭੁੱਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਿਆ ਲਪਟਾਏ ਅੰਦਰ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ ਜੰਮਣ ਮਰਨਾ ਚੁੱਕੀ ਹਮੇ ਕਰਮ ਕਮਾਏ ਗੁਰ ਛਡਾਈ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖ ਹਰਿ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ ਸਤ ਸੰਗਤ ਸਤਿਗੁਰ ਸੇਵੰਦੇ ਹਰ ਮੇਲੇ ਗੁਰ ਮਿਲਾਏ ਇਹ ਭਉਜਲ ਜਗ ਸੰਸਾਰ ਹੈ ਗੁਰ ਬੋਇਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ

ਤੁਰ ਮਸਤ ਹੋਇਆ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਏ ਜਮ ਕੰਕਰ ਮਾਰ ਵਧਾਰੇ ਅੰਤਰ ਗਏ ਲੈ ਛਡਾਇ ਗੁਰਸਿੱਖਾਂ ਨੂੰ ਸੋਭਾ ਸਹਿ ਤੂਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹੋ ਮੈਂ ਮਾਰ ਇਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਕੈ ਸਚੇ ਨਾਇ ਸਮਾਇਆ ਸਾਬਾ ਪਿਆ ਵਰਤੇ ਕਰਤਾ ਜੋ ਪਾਵੇ ਸੋ ਨਾਇ ਲਾਇਆ ਜਾਂ ਨਾਨ ਨਾਉ ਲੈ ਤਾਂ ਜੀਐ ਬਿਨਾਵੇਂ ਕਿਨ ਮਰ ਜਾਇਆ ਮਨ ਅੰਤਰ ਹੋਮੇ ਰੋਗ ਪਰਮ ਪੂਲੇ ਹੋਮੇ ਸਾਕ ਦੁਰਜਣਾ ਨਾਨਕ ਰੋਗ ਵਾਏ ਮਿਲ ਸਤਿਗੁਰੂ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੈ ਹਰ ਪ੍ਰੇਮ ਗਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੈ ਹਰ ਜੈਸਾ ਪੁਰਖ ਨ ਲੱਭਈ ਸਭ ਦੇਖਿਆ ਜਗਤ ਮੈਂ ਟੋਲੈ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤਰ ਕਾ ਹੁਣ ਡੋਲੈ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੈ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨਿ ਜਾਤਾ ਸਾਈ ਚੜ ਜੜ ਪਾਉਂਦੇ ਕੱਚੇ ਬਿਰਹੀ ਜਿਨ੍ਹਾਂ ਕਾਰਨ ਆਈ ਤਣੀ ਵੀ ਹੁਣ ਪਾੜ ਪਟੰਬਰ ਪਾਈ ਸੇਤੀ ਜਾ ਲਹਿ ਤੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾ ਲੈ ਗੁਰ ਕੈ ਸ਼ਬਦ ਰਾਧੀ ਹੈ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈਆ ਨਾਨ ਸਮ ਮਾਰੂ ਵੈਰਾ ਜਾ ਮੂਏ ਕਤਾਂ ਲੱਖ ਤੋ ਜੀਤੀ ਪਿੰਡੇ ਦਰ ਕਿੱਤੜੇ ਬਾਹਮਣ ਬਿਰਥਾ ਗਿਓ ਜਨਮ ਜਿਨ ਕੀ ਤੋ ਸੋ ਵਿਸਰੈ ਸੋਰ ਸੋਰਾ ਪੀ ਜੀ ਹੈ ਕਵ ਨਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰੀ ਅੰਦਰ ਨਾਮ ਰਦਾਨ ਸਦਾ ਗੁਣ ਸਾਰੀ ਏਕਾ ਟੇਕ ਗੰਮ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਪਾਰ ਕੋਨਾ ਤਾਰੀ ਗੁਰਮਾਰ ਗੁਣ ਗਾਏ ਸਹਿ ਸੁਸਾਰੀ ਨਾਨਕ ਨਾਮ ਰਦਾਨ ਹਿਦੇ ਰਹਾਰੀ ਕਰੇ ਸੋ ਚੰਗਾ ਮਾਣ ਦੋਏ ਗਣਤ ਲਾਏ ਆਪਣੀ ਨਰ ਨਿਆਲ ਆਪੇ ਲਿਓ ਲਾਏ ਜਾਂਦੇ ਹੋ ਮਤੀ ਅਬਦੇ ਵਿੱਚੋਂ ਪਰਮ ਜਾਏ ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕੋ ਤੇ ਦੇ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਆਨੰਦ ਪੈ ਪ੍ਰਭ ਕੀ ਮਨ ਰਜਾਏ ਗੁਰਪੂਰਾ ਜਿਨ ਸਿਮਰਿਆ

ਨਾਮ ਧਿਆਨ ਸਾਜਨਾ ਜਨਮ ਪਧਾਰ ਜੀਤ ਨਾਨ ਧਰਮ ਐਸੇ ਜਵੈ ਕੀਤੋ ਪਵਨ ਮਨੀਤਾ ਖੋਬੜੀ ਕਥਾਏ ਮਿੱਟੀ ਗਣਕ ਮੰਤਰੀਆ ਨਾਨ ਸਹਿ ਉਪਰ ਹੈ ਜਿਨਾ ਭਾਵ ਮਥਾਏ ਸੁਤੜੈ ਸੋਇ ਸੁਵੰਨ ਜੋ ਰੱਤੇ ਸਹਿ ਆਪਣੇ ਪ੍ਰੇਮ ਵਿਸ਼ਵਾ ਧਣੀ ਸੋ ਅਠੇ ਪੈਰ ਲਵੰਨ ਸੁਤੜੈ ਸੰਖ ਮਾਇਆ ਝੂਠੀ ਕਾਰਣ ਹੈ ਨਾਨ ਸਹਿ ਜਗੰਜ ਰਸਨਾ ਨਾਮ ਉਚਾਰਣੇ ਮ੍ਰਿਗ ਤ੍ਰਿਣਾ ਪੇ ਪੂਣੇ ਬੁੱਟੇ ਨਰਗ ਦਰਬ ਜਿਨੀ ਸੱਚ ਰਾਧਿਆ ਨਾਨਕ ਮੰਦਨ ਬਾਬ ਪਤ ਤੇ ਉਦਾਹਰਣ ਪਾਰ ਬ੍ਰਹਮ ਸਮਰਥ ਪੁਰਖ ਅਪਾਰ ਜਿਸੇ ਉਦਾਰੇ ਨਾਨਕਾ ਸੋ ਸਿਮਰੇ ਸਿਜਣਹਾਰ ਦੂਜੀ ਛੋੜ ਕਵਾਟੜੀ ਇੱਕ ਸਿਉ ਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵਖਰ ਜਿਨੀ ਲਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣੇ

ਲਾ ਕੇ ਨਾ ਸਾਵੀ ਤੋਲ ਤਨ ਜੜਾਈ ਆਪਣੇ ਲਾਂ ਸੋ ਸੱਜਣ ਡੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੈਸਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਮ ਦਸ਼ਾਹ ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵਿਸਾਰ ਕਿਉ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਨਾਮਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰ ਥਕੀਨ ਕਹੋ ਨਾਨਕ ਹਰ ਭਜ ਮੰਦਾ ਜੇ ਬਿਦ ਜਲ ਕੋ ਮੀਨ ਬਿਖਿਆਨ ਸਿਉ ਕਾਹੇ ਰਚਿਓ ਨਿਮਗ ਨ ਹੋ ਉਦਾਸ ਕਹੋ ਨਾਨਕ ਭਜ ਹਰ ਮੰਦਾ ਪਰ ਨ ਜਮ ਕੀ ਵਾਸ ਤਰਨਾ ਪੋਇਓ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮੰਦਾ ਔਦ ਜਾਤ ਹੈ ਬੀਤ ਬਿਰਧ ਪਿਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨ ਤਨ ਧਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ ਇਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਧਾਰਨ ਪੈ ਹਰਨ ਹਰਿ ਅਨਾਥ ਕੈ ਨਾਥ ਕਹੋ ਨਾਨਕ ਤੇ ਜਾਨੀ ਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕੋ ਦਿਓ ਤਾ ਸਿਉ ਨਿਉ ਨ ਕੀਨ ਕਹੋ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀ ਕੈ ਤਾਮ ਕਹੋ ਨਾਨਕ ਸੁਨ ਰੇ ਮੰਦਾ ਸਿਮਰਤ ਕਾਹੇ ਨਾਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਇ ਕਹੋ ਨਾਨਕ ਸੁਨ ਰੇ ਮਾਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈਐ ਤੇ ਭਜ ਰਹਿ ਤੈ ਮੀਤ ਕਹੋ ਨਾਨਕ ਸੁਨ ਰੇ ਮਾਨਾ ਔਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ

सकलो गय जान कहु नानक बिन हर भजन।

कट सिमरन राम को, सो नर मुगता जान ते नर हरे अंतर नहीं।

ਭਜੋ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਔਰ ਦਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ ਜੋ ਕੂ ਚਰੇ ਸ਼ਨਾਨ ਸਿਰ ਕੰਪੇ ਹੋ ਪਗ ਡਗ ਮਗੈ ਨੈਣ ਜੋਤ ਤਹੀਨ ਕਉ ਨਾਨਕ ਬਿਦ ਪੈ ਤਉ ਨ ਹਰ ਰਸ ਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਇ ਨਾਨਕ ਤੇਰੇ ਹਰ ਭਗਤ ਹੈ ਤੇਰਾ ਕੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਨ ਲਿਓ ਰੇ ਮੀਤ ਕਹਿ ਨਾਨਕ ਤੇਰੇ ਨਾ ਰਹੇ ਜੋ ਬਾਲੂ ਕੀ ਪੀਤ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ ਕਹੁ ਨਾਨਕ ਤੇਰੇ ਕਛੁ ਨਹੀਂ

जाके सम नहीं को जैसे मरत संकट मिटाए।

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਉ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਣੀ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨੋਜੀਆਂ ਵਧਾਈਆਂ ਰਾਵ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇ ਰਾਮ ਮੰਜਨੀ ਵਸਾਇਆ ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੂਸਾ ਵਿਸਾਰਨ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਜਾਇ ਦੇ ਸੋ ਪਾਵੈ ਸਦਾ ਸਿਫਲਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨਵੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂ ਸੁਭ ਮਨ ਆਇ ਵਸਿਆ ਜਿਨ ਸ਼ਾਂ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵੇਟੋ ਜੇ ਦੇ ਐ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਰ ਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤੀ ਜੀ ਸਹਾਏ ਵਾਰ, ਸ਼੍ਰੀ ਬਹੁਤੀ ਜੀ ਕੀ ਪਾਤਸ਼ਾਹੀ ਦਸਮੀ। ਪ੍ਰਥਮ ਬਗੌਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਹੈ ਜਿਸ ਜਿੱਠੈ ਸਭ ਦੁਹ ਜਾਏ, ਤੇਗ ਬਹਾਦਰ ਸਿਮਰਿਆ ਕਰਨਾ ਉਹਨ ਦੇ ਆਵੇ ਤਾਏ। ਸਭ ਤਾਈ ਹੋਈ ਸਹਾਏ ਦਸਵੇਂ ਪਾਤਸ਼ਾਹ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਉਹ ਸਭ ਤਾਈ ਹੋਈ ਸਹਾਏ, ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ

ਦਿਆਂ ਚਾਲੀਆਂ ਮੁਕਤਿਆਂ ਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬੰਦ ਬੰਦ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਅਸਹਾਰ ਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਦੇਹ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ

0: ਸਤਨਾਮ ਧੰਨ ਵਾਹਿਗੁਰੂ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਪਾਗੀ ਪਾਏ, ਕੋੜ ਜਨਮ ਕੇ ਕਿਲ ਵਿਖ ਨਾਸੈ, ਹਰ ਚਰਣੀ ਚਿਤ ਲਾਏ। ਉਸਤਿਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ। ਜੀ ਚੰਦ ਸਾ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦੜਾਇਆ। ਖੋਏ ਪਾਪ ਭੈ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਧੰਨ ਵਾਹਿਗੁਰੂ ਜੀ। ਬੈਰਾੜੀ ਮਹਲਾ ਚੌਥਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਰਹਾਉ ਜੋਗ ਜੀ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੈ। ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ। ਹਰ ਆਪੇ ਪੰਜ ਤਤ ਵਿਸਤਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਹਰ ਆਪੇ ਪੰਜ ਤਤ ਵਿਸਤਾਰਾ, ਵਿੱਚ ਧਾਤੂ ਪੰਜ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀਆਂ ਭਾਰੇ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਅਖਾੜਾ ਦੀ ਸੰਗਤ ਵੱਲੋਂ, ਜੋ ਬਾਬਾ ਗੁਰਬਚਨ ਸਿੰਘ ਜੀ ਜਥਾ ਭਿੰਡਰਾਂ ਵਾਲਿਆਂ ਦੀ ਯਾਦ ਦੇ ਵਿੱਚ ਹਰ ਸਾਲ ਇਹ ਸਮਾਗਮ ਕਰਵਾਏ ਜਾਂਦੇ ਹਨ। ਅਖੰਡ ਪਾਠ ਸਾਹਿਬ ਸ਼ੁਰੂ ਕਰਵਾਏ ਗਏ ਸਨ, ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ, ਤਥਾ ਭੋਗ ਪਏ, ਅਰਦਾਸ ਬੇਨਤੀ ਹੋਈ ਹੈ। ਗੁਰੂ ਮਹਾਰਾਜ ਨੇ ਇਸ ਹੁਕਮਨਾਮੇ ਦੀ ਅਸੀਸ ਬਖਸ਼ਿਸ਼ ਕੀਤੀ। ਆਓ ਅਰਦਾਸ ਕਰੀਏ ਕਿ ਜਿੰਨੀ ਵੀ ਬਾਣੀ ਪਰਸੋਂ ਰੋਜ਼ ਤੋਂ ਪੜ੍ਹੀ ਗਈ ਹੈ, ਸੁਣੀ ਗਈ ਹੈ, ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਸਾਡੀ ਸਮਝ ਵਿੱਚ ਆ ਜਾਵੇ ਅਤੇ ਅਸੀਂ ਆਪਣੇ ਜੀਵਨ ਨੂੰ ਜੋ ਹੈ ਗੁਰਬਾਣੀ ਦੇ ਅਨੁਸਾਰ ਚਲਾਉਣ ਦਾ ਜੋ ਯਤਨ ਕਰ ਸਕੀਏ। ਆਪ ਬੜੇ ਹੀ ਭਾਗਾਂ ਵਾਲੇ ਹੋ ਕਿ ਨਗਰ ਅਖਾੜਾ ਦੇ ਨਾਲ ਬਾਬਾ ਗੁਰਬਚਨ ਸਿੰਘ ਜੀ ਦਾ ਇੱਕ ਖਾਸ ਸੰਬੰਧ ਰਿਹਾ ਹੈ। ਭਾਵੇਂ ਕਿ ਉਹ ਟਕਸਾਲ ਦੇ ਵਿੱਚ, ਟਕਸਾਲ ਦੇ ਜਾ ਕੇ ਮੁਖੀ ਬਣ ਕੇ ਉਹਨਾਂ ਨੇ ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਖਾਸ ਕਰਕੇ ਜੇ ਦੇਖਿਆ ਜਾਵੇ ਕਿ ਮਾਲਵੇ ਦੀ ਬੈਲਟ ਜੋ ਹੈ ਫਿਰੋਜ਼ਪੁਰ ਏਰੀਆ, ਫਰੀਦਕੋਟ, ਮੋਗਾ, ਮਲੋਟ, ਮੁਕਤਸਰ, ਫਾਜ਼ਿਲਕਾ, ਇਸ ਏਰੀਏ ਦੇ ਵਿੱਚ ਜਿੰਨਾ ਪ੍ਰਚਾਰ ਉਹਨਾਂ ਨੇ ਸਿੱਖੀ ਦਾ ਕੀਤਾ, ਉਹ ਮੇਰਾ ਖਿਆਲ ਹੈ ਕਿ ਨਾ ਤਾਂ ਸ਼੍ਰੋਮਣੀ ਕਮੇਟੀ ਤੋਂ ਅਤੇ ਨਾ ਹੀ ਕਿਸੇ ਹੋਰ ਜਥੇ ਤੋਂ ਇੰਨਾ ਹੋ ਸਕਿਆ। ਚੜ੍ਹਦੀ ਕਲਾ ਦੇ ਪ੍ਰਤੀਕ ਹੋਣ ਦੇ ਨਾਤੇ ਜਿਹੜੇ ਪਿੰਡਾਂ ਦੇ ਇਹੋ ਜਿਹੇ ਨਾਂ ਸਨ, ਉਹਨਾਂ ਨੂੰ ਚੜ੍ਹਦੀ ਕਲਾ ਵਾਲੇ ਨਾਂ ਬਖਸ਼ਿਸ਼ ਕੀਤੇ, ਕੁੱਤਿਆਂ ਵਾਲੀ ਨੂੰ ਸ਼ੇਰਾਂ ਵਾਲੀ ਦਾ ਨਾਂ ਦੇ ਦਿੱਤਾ। ਸੋ ਇਹ ਇੱਕ ਉਹਨਾਂ ਦੀ ਲੰਬੀ ਸੋਚ ਅਤੇ ਜੋ ਇੱਕ ਸਿੱਖ ਫਿਲਾਸਫੀ ਦੀ ਚੜ੍ਹਦੀ ਕਲਾ ਦੀ ਜੋ ਗੱਲ ਸੀ ਉਹਨਾਂ ਨੇ ਪਿੰਡ ਪਿੰਡ ਜਾ ਕੇ ਕੀਤੀ। ਅਤੇ ਨਾਲ ਦੀ ਨਾਲ ਤੁਸੀਂ ਮੇਰੇ ਨਾਲੋਂ ਜ਼ਿਆਦਾ ਜਾਣਦੇ ਹੋ ਕਿ ਉਸ ਏਰੀਏ ਦੇ ਵਿੱਚ ਜੇ ਲੱਖਾਂ ਨਹੀਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਜ਼ਰੂਰ ਉਹਨਾਂ ਪ੍ਰਾਣੀਆਂ ਨੂੰ ਜੋ ਅੰਮ੍ਰਿਤਪਾਨ ਜੋ ਕਰਵਾਇਆ। ਸੋ ਅੱਜ ਵੀ ਜੇ ਪਿੰਡਰਾਂ ਵਾਲੇ ਜੋ ਜਥਾ ਹੈ, ਜੋ ਟਕਸਾਲ ਹੈ, ਜੋ ਕੰਮ ਕਰ ਰਹੀ ਹੈ, ਪਰ ਉਹਦੇ ਵਿੱਚ ਜੋ ਬਾਬਾ ਗੁਰਬਚਨ ਸਿੰਘ ਜੀ ਹੋਣਾ ਦਾ ਜੋ ਯੋਗਦਾਨ ਹੈ ਉਹ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ। ਅਤੇ ਅੱਜ ਵੀ ਜੇ ਤੁਸੀਂ ਫਿਰੋਜ਼ਪੁਰ ਦੇ ਏਰੀਏ 'ਚ ਉਹਨਾਂ ਦੇ ਪਿੰਡਰਾਂ ਜਾਂਦੇ ਹੋ ਤਾਂ ਉੱਥੇ ਵੀ ਉਹਨਾਂ ਦਾ ਜੋ ਹੈ ਬੜੀ ਸਫਲਤਾ ਦੇ ਨਾਲ ਉਹ ਜੋ ਗੁਰਮਤ ਦੇ ਅਨੁਸਾਰ ਜੋ ਹੈ ਉਹ ਕੰਮ ਕਰਨ ਦਾ ਯਤਨ ਕਰਦੇ ਰਹਿੰਦੇ ਹਨ। ਸੋ ਆਪ ਜੀ ਭਾਗਾਂ ਵਾਲੇ ਹੋ ਜਿਨ੍ਹਾਂ ਦਾ ਉਹਨਾਂ ਦੇ ਨਾਲ ਸੰਬੰਧ ਜੁੜਿਆ ਹੋਇਆ ਹੈ। ਅਤੇ ਨਾਲ ਇਹ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਅਸੂਲ ਅਨੁਸਾਰ ਇਹ ਤਾਂ ਹੀ ਵਧੀਆ ਗੱਲ ਹੈ ਜੇ ਉਹਨਾਂ ਦੇ ਦੱਸੀਆਂ ਹੋਈਆਂ ਚੰਗੀਆਂ ਗੱਲਾਂ 'ਤੇ, ਉਹਨਾਂ ਦੇ ਪਾਏ ਹੋਏ ਪੂਰਨਿਆਂ 'ਤੇ ਅਸੀਂ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਅਪਣਾ ਸਕੀਏ। ਇੱਕ ਬਹੁਤ ਵੱਡਾ ਸੰਦੇਸ਼ ਹੈ। ਅਤੇ ਖਾਸ ਕਰਕੇ ਜਿਹੜੇ ਪ੍ਰਬੰਧਕ ਵੀਰ ਹਨ ਜੋ ਹਰ ਸਾਲ ਇਹ ਪ੍ਰੋਗਰਾਮ ਦਾ ਪ੍ਰਬੰਧ ਕਰਦੇ ਹਨ, ਅਤੇ ਇਹ ਕੰਮ ਕਾਫੀ ਹੋ ਜਾਂਦਾ ਕਿਉਂਕਿ ਸਾਰੀਆਂ ਸੰਗਤਾਂ ਨੂੰ ਅਪਰੋਚ ਕਰਨੀ, ਉਹਨਾਂ ਦੇ ਨਾਲ ਜਾ ਕੇ ਮਿਲਣਾ, ਉਹਨਾਂ ਨੂੰ ਦੱਸਣਾ, ਸਾਰੇ ਪ੍ਰਬੰਧ ਕਰਨੇ, ਇਹ ਰੁਝੇਵਿਆਂ ਭਰੇ ਸਮੇਂ ਦੇ ਵਿੱਚੋਂ ਸਮਾਂ ਕੱਢਣਾ ਕਾਫੀ ਔਖਾ ਹੋ ਜਾਂਦਾ ਹੈ। ਅਤੇ ਇਸੇ ਹੀ ਤਰ੍ਹਾਂ ਪ੍ਰਬੰਧਕ ਵੀਰਾਂ ਵੱਲੋਂ ਜੋ ਸੰਗਤਾਂ ਹਨ ਖਾਸ ਕਰਕੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜੇ ਸੰਗਤ ਸਾਥ ਨਾ ਦੇਵੇ ਤਾਂ ਇਹੋ ਜਿਹੇ ਪ੍ਰੋਗਰਾਮ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਹਨ। ਸੋ ਇੱਕ ਵਾਰੀ ਫਿਰ ਸਮੂਹ ਪ੍ਰਬੰਧਕ ਵੀਰਾਂ ਨੂੰ ਅਤੇ ਸਮੂਹ ਸੰਗਤ ਨੂੰ ਆਪ ਵਧਾਈ ਦੇ ਪਾਤਰ ਹੋ ਜੋ ਰਲ ਮਿਲ ਕੇ ਜੋ

0: ਉਹਨਾਂ ਦੇ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਹੋਈ ਹੈ, ਭੋਗ ਪਾਏ ਗਏ ਹਨ। ਇਸੇ ਹੀ ਤਰ੍ਹਾਂ ਭਾਈ ਰਣਜੋਤ ਸਿੰਘ ਜੀ ਹਾਂਸ, ਉਹਨਾਂ ਦੇ ਪਰਿਵਾਰ ਵੱਲੋਂ ਜੋ ਸੀ ਉਹ ਵੀ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਅਤੇ ਇੱਕ ਮੈਂ ਛੋਟੀ ਜਿਹੀ ਸੂਚਨਾ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਬਾਹਰ ਕਿਸੇ ਵੀਰ ਜਾਂ ਭੈਣ ਦੀ ਕਾਰ ਜਿਹੜੀ ਹੈ ਨਿਸ਼ਾਨ ਸਾਹਿਬ ਦੇ ਨਾਲ, ਉਹ ਜੋ ਰਸਤਾ ਛੱਡਿਆ ਹੋਇਆ ਉਹ ਥਰੂ ਜਾਣ ਵਾਸਤੇ ਉਹ ਲੇਨ ਹੈ ਕਾਰਾਂ ਦੇ ਆਉਣ ਜਾਣ ਵਾਸਤੇ, ਉੱਥੇ ਹੌਂਡਾ ਕਾਰ ਹੈ ਗ੍ਰੇ ਰੰਗ ਦੀ, ਨੰਬਰ ਉਹਦਾ ਹੈਗਾ ਹੈ ਜੀ PL 738H। ਨਾਲ ਹੀ ਜਦੋਂ ਆਪਾਂ ਦਰਵਾਜ਼ੇ ਤੋਂ ਬਾਹਰ ਨਿਕਲਦੇ ਹਾਂ ਤਾਂ ਨਿਸ਼ਾਨ ਸਾਹਿਬ ਦੇ ਨਾਲ ਸੱਜੇ ਪਾਸੇ ਜੋ ਹੈ ਉਹ ਲੇਨ ਦੇ ਵਿੱਚ ਕਾਰ ਪਾਰਕ ਕੀਤੀ। ਕਿਰਪਾ ਕਰਕੇ ਉਹ ਕਾਰ ਉੱਥੋਂ ਤੁਸੀਂ ਮੂਵ ਕਰ ਲਓ ਤਾਂ ਕਿ ਕਾਰਾਂ ਜਿਹੜੀਆਂ ਅੱਗੇ ਆਉਣ ਜਾਣ ਦੇ ਵਿੱਚ ਸਹੂਲਤ ਬਣੀ ਰਹੇ। ਸੋ ਇਸੇ ਹੀ ਤਰ੍ਹਾਂ ਜੋ ਇਹ ਪ੍ਰੋਗਰਾਮ ਦੇ ਵਿੱਚ ਪਰਸੋਂ ਰੋਜ਼ ਤੋਂ ਜਿੰਨੇ ਵੀ ਵੀਰਾਂ ਭੈਣਾਂ ਨੇ ਨਾਲ ਹੱਥ ਵਟਾਇਆ, ਸੰਗਤ ਦੇ ਵਿੱਚ ਸੇਵਾ ਕੀਤੀ ਹੈ, ਉਹਨਾਂ ਦਾ ਵੀ ਗੁਰਦੁਆਰਾ ਸਾਹਿਬ ਵੱਲੋਂ ਅਤੇ ਸੰਗਤਾਂ ਵੱਲੋਂ ਪ੍ਰਬੰਧਕ ਵੀਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਅਤੇ ਹਮੇਸ਼ਾ ਦੀ ਤਰ੍ਹਾਂ ਹੁਣ ਜੋ ਹੈ ਉਹ ਮੇਨ ਦਰਬਾਰ ਹਾਲ ਦੇ ਵਿੱਚ ਕੀਰਤਨ ਸ਼ੁਰੂ ਹੋ ਚੁੱਕਾ, ਆਪਾਂ ਸਾਰਿਆਂ ਨੇ ਜਾ ਕੇ ਉੱਥੇ ਹਾਜ਼ਰੀਆਂ ਭਰਨੀਆਂ ਹਨ। ਆਪਣੇ ਕੋਲ ਸੋਸ਼ਲਾਈਜ਼ ਹੋਣ ਦਾ ਵੀ ਇੱਕ ਜ਼ਰੀਆ ਹੈ ਜਿਹੜੇ ਪ੍ਰੋਗਰਾਮ ਆਪਾਂ ਕਰਦੇ ਹਾਂ, ਪਰ ਆਪਣੇ ਕੋਲ ਬਹੁਤ ਸਮਾਂ ਹੁੰਦਾ 12-1-2 ਵਜੇ ਤੱਕ। ਜ਼ਰੂਰ ਥੋੜ੍ਹਾ ਚਿਰ ਜਾ ਕੇ ਮੇਨ ਦਰਬਾਰ ਹਾਲ ਦੇ ਵਿੱਚ ਆਪਾਂ ਭਾਵੇਂ ਘੰਟਾ, 1.5 ਘੰਟਾ, 2 ਘੰਟੇ, ਜਿੰਨਾ ਵੀ ਆਪ ਜੀ ਨੂੰ ਸਮਾਂ ਮਿਲਦਾ ਹੈ ਉਹ ਜ਼ਰੂਰ ਹਾਜ਼ਰੀਆਂ ਭਰ ਕੇ ਗੁਰਜਸ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੀਏ ਜੀ। ਅਤੇ ਅੱਜ ਜੇ ਵਿਸ਼ੇਸ਼ ਦੀਵਾਨ ਨਗਰ ਅਖਾੜਾ ਦੀ ਸੰਗਤ ਵੱਲੋਂ ਸਜਾਏ ਗਏ ਸਨ, ਉਹਨਾਂ ਦੀ ਇੱਥੇ ਸਮਾਪਤੀ ਹੈ। ਅਤੇ ਇਸ ਦੀਵਾਨ ਹਾਲ ਦੇ ਵਿੱਚ ਅਗਲਾ ਪ੍ਰੋਗਰਾਮ ਜੋ ਹੈ ਉਹ ਭਾਈ ਕੁਲਬੀਰ ਸਿੰਘ ਜੀ ਨਿੱਜਰ, ਉਹਨਾਂ ਦੇ ਪਰਿਵਾਰ ਵੱਲੋਂ ਸੁਖਨੀ ਸਾਹਿਬ ਦੇ ਜਾਪ ਇੱਥੇ ਸ਼ੁਰੂ ਹੋਣ ਜਾ ਰਹੇ ਹਨ। ਅਤੇ ਜਿਹੜੀਆਂ ਸੰਗਤਾਂ ਉਸ ਦੇ ਵਿੱਚ ਹਾਜ਼ਰ ਹੋਣ ਲਈ ਆਈਆਂ ਹਨ ਉਹ ਇੱਥੇ ਸੱਜੀਆਂ ਰਹਿਣ, ਬਾਕੀ ਸੰਗਤਾਂ ਆਪਾਂ ਮੇਨ ਦੀਵਾਨ ਹਾਲ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਅਤੇ ਇਸੇ ਹੀ ਤਰ੍ਹਾਂ ਭਾਈ ਕੇਵਲ ਸਿੰਘ ਜੀ ਸੰਧੂ ਵੱਲੋਂ ਜੋ ਹੈ ਸੁਖਨੀ ਸਾਹਿਬ ਦੀ ਸੇਵਾ ਦੀਵਾਨ ਹਾਲ ਨੰਬਰ 3 ਦੇ ਵਿੱਚ ਹੋ ਰਹੀ ਹੈ, ਜਿਹੜੀਆਂ ਸੰਗਤਾਂ ਉਹਨਾਂ ਵਿੱਚ ਸ਼ਾਮਿਲ ਹੋਣ ਲਈ ਆਈਆਂ ਹਨ ਉਹ 3 ਨੰਬਰ ਦੀਵਾਨ ਹਾਲ ਦੇ ਵਿੱਚ ਜਾ ਕੇ ਹਾਜ਼ਰੀਆਂ ਭਰਨ ਜੀ। ਇੱਕ ਵਾਰੀ ਫਿਰ ਸਾਈ ਸਮੂਹ ਸੰਗਤ ਦਾ ਗੁਰਦੁਆਰਾ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵਿਸਾ। ਵਾਹਿਗੁਰੂ ਸਾਹਿਬ ਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੌੜੀ ਸੁਖਮਨੀ ਮਹਲਾ 5ਵਾਂ, ਸਲੋਕ ਵਾਹਿਗੁਰੇ ਨਮਾ, ਜਗਾਦ ਗੁਰੇ ਨਮਾ, ਸਤਿਗੁਰੇ ਨਮਾ, ਸ੍ਰੀ ਗੁਰਦੇਵੇ ਨਮਾ, ਅਸ਼ਟਪਦੀ ਸਿਮਰੋਂ ਸਿਮਰ ਸਿਮਰ ਸੁਖ ਪਾਵੂ, ਕਲ ਕਲੇਸ਼ ਤਨ ਮਾਹਿ ਮਿਟਾਵੂ, ਸਿਮਰੋਂ ਜਾਸ ਪਿਸੰਬਰ ਏਕੈ ਨਾਮ ਜਪਤ ਗਣਤ ਨੇਕੈ, ਬੇਦ ਪੁਰਾਣ ਸਿਮਰ ਸੁਧਾਖਿਰ, ਕੀਨੇ ਰਾਮ ਨਾਮ ਇਕ ਆਖਿਰ, ਕਿਨਕਾ ਏਕ ਜਿਸ ਜੀਵ ਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ, ਕਾਂਖੀ ਏਕੈ ਦਰਿਸ਼ ਤੁਹਾਰੂ, ਨਾਨਕ ਕੁਨ ਸੰਗ ਮਯੂਦਾ।

ਵਾਹਿ ਗੁਰੂ ਜੀ ਕੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਹਾਏ ਦੀਆਂ ਪਾਰੇ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਹਰਜੀਤ ਸਿੰਘ ਦਿੱਲੀ ਵਾਲਿਆਂ ਦੇ ਕੀਰਤੀ ਜਥੇਦਾਰ ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਹਾਜ਼ਰੀ ਭਰ ਕੇ ਇਹਨਾਂ ਕੋ ਪਾਸੋਂ ਕੀਰਤਨ ਸ਼ਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅੱਜ ਦੇ ਜੋ ਦੀਵਾਨ ਹਨ ਇਹ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਜੋ ਕਿ ਕੱਲ੍ਹ ਲੰਘ ਕੇ ਗਿਆ ਹੈ ਉਹਨਾਂ ਨੂੰ ਸਮਰਪਿਤ ਹਨ। ਗੁਰੂ ਅਮਰਦਾਸ ਜੀ ਦਾ ਜੋ ਪ੍ਰਕਾਸ਼ ਸੀ ਉਹ 23 ਮਈ ਅਤੇ 1479 ਨੂੰ ਜੋ ਬਾਸਰ ਕੇ ਗਿੱਲਾਂ ਪਿੰਡ ਦੇ ਵਿੱਚ ਮਾਤਾ ਲਕਸ਼ਮੀ ਦੇਵੀ ਦੇ ਕੁੱਖੋਂ ਹੋਇਆ ਸੀ ਅਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਜੋ ਤੇਜਪਾਨ ਸੀ ਉਹਨਾਂ ਨੇ ਜੀਵਨ 'ਤੇ ਜੇ ਝਾਤ ਮਾਰੀਏ ਤਾਂ ਬਹੁਤ ਸਾਰੀਆਂ ਉਹਨਾਂ ਦੀ ਦੇਣ ਹੈ। ਜਿੱਥੇ ਉਹ ਸਾਡੇ ਗੁਰੂ ਸਨ ਨਾਲ ਦੀ ਨਾਲ ਜਿੱਥੇ ਉਹਨਾਂ ਨੇ ਸਮਾਜ ਸੁਧਾਰ ਦੀਆਂ ਗੱਲਾਂ ਕੀਤੀਆਂ, ਸਤੀ ਪ੍ਰਥਾ ਦੀ ਰਸਮਾਂ ਖਤਮ ਪ੍ਰਥਾ ਜੋ ਸੀ ਉਹ ਖਤਮ ਕੀਤੀ, ਪਰਦੇ ਦੀ ਰਸਮ ਖਤਮ ਕੀਤੀ, ਗੁਰੂ ਕੇ ਲੰਗਰਾਂ ਦਾ ਜੋ ਸੀ ਉਹਦਾ ਕਨਸੈਪਟ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਇਸ ਦੇ ਨਾਲ ਨਾਲ ਹੀ ਐਡਮਿਨਿਸਟ੍ਰੇਸ਼ਨ ਨੂੰ ਜੋ ਗੁਰੂ ਘਰ ਬਹੁਤ ਪ੍ਰਚਾਰ ਹੋ ਰਿਹਾ ਸੀ ਉਹਦਾ ਸੁਧਾਰ ਕਰਨ ਦੇ ਲਈ ਮੰਜੀਆਂ ਸਥਾਪਿਤ ਕੀਤੀਆਂ। ਸੋ ਉਹਨਾਂ ਦਾ ਜੋ ਹੈ ਗੁਰਬਾਣੀ ਦੇ ਵਿੱਚ ਵੀ ਰੋਜ਼ ਆਪਾਂ ਆਨੰਦ ਸਾਹਿਬ ਦਾ ਜੋ ਬਾਣੀ ਜਾਪ ਕਰਦੇ ਹਾਂ ਪੜ੍ਹਦੇ ਹਾਂ ਉਹ ਵੀ ਉਹਨਾਂ ਦਾ ਦੇਣ ਹੈ, ਹੋਰ ਬਾਣੀ ਬਹੁਤ ਉਹਨਾਂ ਨੇ ਰਚੀ। ਸੋ ਕੱਲ੍ਹ ਉਹਨਾਂ ਦਾ ਪ੍ਰਕਾਸ਼ ਦਿਹਾੜਾ ਲੰਘ ਕੇ ਗਿਆ ਹੈ, ਅੱਜ ਦੇ ਦੀਵਾਨ ਜੋ ਹਨ ਉਹਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਨ ਅਤੇ ਅੱਜ ਦੇ ਦੀਵਾਨਾਂ ਦੇ ਵਿੱਚ ਜੋ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੈ ਜੋ ਉਹ ਨਗਰ ਅਖਾੜਾ ਦੀ ਸੰਗਤ ਅਤੇ ਭਾਈ ਕੁਲਵੰਤ ਸਿੰਘ ਜੀ ਗਿੱਲ ਉਹਨਾਂ ਦੇ ਪਰਿਵਾਰ ਵੱਲੋਂ ਅਤੇ ਇਸੇ ਹੀ ਤਰ੍ਹਾਂ ਭਾਈ ਹਰਜੋਤ ਸਿੰਘ ਜੀ ਹਾਂਸ ਰਣਜੋਤ ਸਿੰਘ ਜੀ ਹਾਂਸ ਅਤੇ ਨਾਲ ਹੀ ਇਸ ਤਰ੍ਹਾਂ ਕੁਲਬੀਰ ਸਿੰਘ ਜੀ ਨਿੱਜਰ ਅਤੇ ਕੇਵਲ ਸਿੰਘ ਜੀ ਸੰਧੂ ਇਹਨਾਂ ਪਰਿਵਾਰਾਂ ਵੱਲੋਂ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਇੱਕ ਸੂਚਨਾ ਜਾਂ ਕਹਿ ਲਓ ਬੇਨਤੀ ਹੈ ਕਿ ਬਾਹਰ ਗੁਰਦੁਆਰਾ ਸਾਹਿਬ ਦੇ ਨਿਕਲਦਿਆਂ ਹੀ ਨਿਸ਼ਾਨ ਸਾਹਿਬ ਦੇ ਕੋਲ ਉਹ ਜਿਹੜੀ ਪਹਿਲੀ ਲੇਨ ਹੈ ਉਹ ਪਾਰਕਿੰਗ ਲੇਨ ਨਹੀਂ, ਉਹ ਡਰਾਈਵਵੇ ਹੈ। ਆਪਣੇ ਜਿਹੜਾ ਨਵਾਂ ਟੈਂਟ ਲੱਗਿਆ ਉਹਦੇ ਨਾਲ ਉੱਥੇ ਕੋਈ ਇੱਕ ਆਪਣੇ ਵੀਰ ਭੈਣ ਜੋ ਹੈ ਉਹ ਕਾਰ ਹੌਂਡਾ ਦੀ ਕਾਰ ਹੈ, ਗ੍ਰੇ ਕਲਰ ਦੀ ਕਾਰ ਹੈ ਜਿਹਦਾ ਨੰਬਰ ਜਿਹੜਾ ਹੈ ਉਹ ਹੈਗਾ PL 738H। ਉਹ ਜੇ ਮੇਰੀ ਆਵਾਜ਼ ਕਿਤੇ ਵੀ ਸੁਣਦੇ ਹੋਣ ਤਾਂ ਉਹ ਡਰਾਈਵਵੇ ਦੇ ਵਿੱਚੋਂ ਉਹ ਕਾਰ ਆਪਣੀ ਮੂਵ ਕਰ ਲੈਣ, ਕਿਉਂਕਿ ਸੰਗਤਾਂ ਨੂੰ ਉਹਦੇ ਵਿੱਚੋਂ ਡਰਾਈਵ ਕਰਨ ਦੀ ਅੱਗੇ ਪਿੱਛੇ ਜਾਣ ਦੀ ਕਾਫੀ ਦਿੱਕਤ ਆ ਰਹੀ ਹੈ। ਅਗੇਨ ਹੌਂਡਾ ਕਾਰ ਹੈ ਗ੍ਰੇ ਰੰਗ ਦੀ ਅਤੇ ਜਿਹਦਾ ਨੰਬਰ ਹੈਗਾ PL 738H ਅਤੇ ਬਾਹਰ ਮੇਨ ਗੇਟ ਨਿਕਲਦਿਆਂ ਸਾਰ ਹੀ ਉਹ ਨਿਸ਼ਾਨ ਸਾਹਿਬ ਦੇ ਨੇੜੇ ਜੋ ਲੇਨ ਹੈ ਉੱਥੇ ਉਹ ਪਾਰਕ ਕੀਤੀ ਹੋਈ ਹੈ ਸਵੇਰ ਦੀ। ਅੱਗੇ ਵੀ ਬੇਨਤੀ ਕੀਤੀ ਗਈ ਸੀ, ਹੁਣ ਵੀ ਜੇ ਮੇਰੀ ਆਵਾਜ਼ ਸੁਣਦੇ ਹੋਣ ਤਾਂ ਉਹ ਕਾਰ ਉੱਥੋਂ ਜ਼ਰੂਰ ਮੂਵ ਕਰ ਲੈਣ ਜੀ। ਅਤੇ ਹੁਣ ਜੋ ਹੈ ਭਾਈ ਦਿਲਬਾਗ ਸਿੰਘ ਦੇ ਕੀਰਤੀ ਜਥੇ ਪਾਸੋਂ ਆਪਾਂ ਜੋ 11:10 ਤੱਕ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਆਓ ਇਹਨਾਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਦਰਬਾਰ ਸਿੰਘ ਜੀ ਦਾ, ਜੋ ਆਪ ਜੀ ਦੇ ਨਾਲ ਗੁਰਬਾਣੀ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਵੀ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦੀਆਂ ਜੋ ਹਾਜ਼ਰੀਆਂ ਭਰਦੇ ਹਨ। ਆਪ ਕੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਜੋ ਹੈ ਸਫਲ ਕਰਿਆ ਕਰੋ ਜੀ। ਇੱਕ ਵਾਰੀ ਫਿਰ ਮੈਂ ਦੁਹਰਾਉਣਾ ਚਾਹੁੰਦਾ ਜਿਹੜੀ ਸੂਚਨਾ ਸੀ ਪਹਿਲਾਂ ਵੀ, ਕਿ ਜੋ ਨਿਸ਼ਾਨ ਸਾਹਿਬ ਹੈ ਬਾਹਰ ਗੁਰਦੁਆਰਾ ਸਾਹਿਬ ਦੇ ਨਾਲ ਹੀ, ਉਹਦੇ ਵਿੱਚੋਂ ਦੀ ਨਵੀਆਂ ਲਾਈਨਾਂ ਜੋ ਨਾਲ ਦੀ ਲੱਗੀਆਂ ਹਨ, ਉਹ ਡਰਾਈਵਵੇ ਦੀ ਇੱਕ ਲਾਈਨ ਹੈ। ਉਸ ਦੇ ਵਿੱਚ ਸਵੇਰ ਤੋਂ ਹੀ ਅੱਜ ਕੋਈ ਪਾਰਕ ਕਰਕੇ ਅਤੇ ਇੱਥੇ ਆ ਗਏ ਹਨ, ਜਿਨ੍ਹਾਂ ਦੀ ਕਾਰ ਹੌਂਡਾ ਕਾਰ ਹੈ ਗ੍ਰੇ ਕਲਰ ਦੀ, ਅਤੇ ਉਹਨਾਂ ਦਾ ਨੰਬਰ ਹੈਗਾ PL 758H, ਗ੍ਰੇ ਕਲਰ ਦੀ ਹੌਂਡਾ ਕਾਰ ਹੈ ਛੋਟੀ। ਅਤੇ ਜੋ ਕਿਸੇ ਵੀਰ ਭੈਣ ਦੀ ਕਾਰ ਹੋਵੇ ਤਾਂ ਉਹ ਉੱਥੋਂ ਪਲੀਜ਼ ਮੂਵ ਕਰ ਲੈਣ। ਅਤੇ ਨਾਲ ਸੁਣਨ ਵਾਲਿਆਂ ਦੀ ਬੇਨਤੀ ਵੀ ਹੈ ਕਿ ਜੋ ਇਹ ਨਵੀਆਂ ਲਾਈਨਾਂ ਲੱਗੀਆਂ ਹਨ, ਕਿਉਂਕਿ ਟੈਂਟ ਲੱਗਾ ਹੈ, ਇਹਦੇ ਨਾਲ ਦੀ ਜੋ ਹੈ ਇਹ ਡਰਾਈਵੇ ਹੈ ਕਾਰਾਂ ਦੇ ਅੱਗੇ ਪਿੱਛੇ ਆਉਣ ਜਾਣ ਨੂੰ। ਜੇ ਆਪਾਂ ਕਾਰ ਉੱਥੇ ਪਾਰਕ ਕਰਦੇ ਹਾਂ ਤਾਂ ਸਾਰੀਆਂ ਕਾਰਾਂ ਪਿੱਛੇ ਬਲੌਕ ਹੋ ਜਾਂਦੀਆਂ ਹਨ। ਸੋ ਕਿਰਪਾ ਕਰਕੇ ਧਿਆਨ ਵਿੱਚ ਰੱਖਣਾ, ਆਉਣ ਵਾਲੇ ਸਮੇਂ ਵਿੱਚ ਵੀ ਜੋ ਕਾਰ ਹੈ ਇਸ ਏਰੀਏ ਦੇ ਵਿੱਚ ਪਾਰਕ ਨਾ ਕਰਨ ਦੀ ਕੋਸ਼ਿਸ਼ ਕਰਨੀ ਜੀ। ਸੋ ਜੋ ਇੱਕ ਹੋਰ ਸੂਚਨਾ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਨੌਜਵਾਨ ਬੱਚਿਆਂ ਵਾਸਤੇ ਜੋ ਪੱਗ ਬੰਨ੍ਹਣ ਦੀ ਜਾਣਕਾਰੀ ਹੈ, ਪੱਗ ਬੰਨ੍ਹਣਾ ਜੋ ਸਿੱਖਣਾ ਚਾਹੁੰਦੇ ਹਨ, ਉਹਨਾਂ ਵਾਸਤੇ 6 ਤੋਂ 7 ਵਜੇ ਤੱਕ ਲੰਗਰ ਹਾਲ ਦੇ ਵਿੱਚ ਇਹ ਜੋ ਹੈ ਆਪਣੇ ਪੱਗਾਂ ਬੰਨ੍ਹਣ ਨੂੰ ਜੋ ਸਿਖਾਉਣ ਵਾਲੇ ਬੱਚੇ ਹਨ ਉਹ ਆਉਂਦੇ ਹਨ। ਅਤੇ ਤੁਸੀਂ ਆਪਣੇ ਬੱਚਿਆਂ ਨੂੰ ਪੱਗ ਬੰਨ੍ਹਣੀ ਸਿਖਾਉਣੀ ਹੈ ਜਾਂ ਕਿਸੇ ਹੋਰ ਵੱਡੇ ਵੀਰ ਨੇ ਵੀ ਪੱਗ ਬੰਨ੍ਹਣੀ ਸਿੱਖਣੀ ਹੈ, ਅਤੇ ਉਹਨਾਂ ਕੋਲੋਂ ਆ ਕੇ ਹਰ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਤੋਂ 7 ਵਜੇ ਤੱਕ ਇੱਥੇ ਜੋ ਹੈ ਦਸਤਾਰ ਬੰਨ੍ਹਣ ਦੀ ਜੋ ਟ੍ਰੇਨਿੰਗ ਲੈ ਸਕਦੇ ਹਨ। ਸੋ ਹੁਣ ਹਮੇਸ਼ਾ ਦੀ ਤਰ੍ਹਾਂ ਜੋ ਸਮਾਂ ਹੈ ਉਹ ਗੁਰਸ਼ਬਦ ਦੀ ਵਿਚਾਰ ਕਥਾ ਦੇ ਰੂਪ ਵਿੱਚ ਭਾਈ ਕ੍ਰਿਸ਼ਨ ਸਿੰਘ ਜੀ ਜੋ ਆਪਣੇ ਗੁਰਦੁਆਰਾ ਸਾਹਿਬ ਵਿਖੇ ਇੱਥੇ ਕਥਾਵਾਚਕ ਦੀਆਂ ਸੇਵਾਵਾਂ ਨਿਭਾ ਰਹੇ ਹਨ, ਅਤੇ ਸਵੇਰੇ ਵੀ ਜੋ ਹੈ ਮੁੱਖ ਵਾਕ ਦੀ ਕਥਾ ਹੁੰਦੀ ਹੈ, ਉਸ ਦੇ ਨਾਲ ਹੀ ਫਿਰ ਜੋ ਗੁਰੂ ਗ੍ਰੰਥ ਸਾਹਿਬ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਸ ਦੀ ਕਥਾ ਵੀ ਸਵੇਰ ਨੂੰ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੈ। ਉਹ ਜੋ ਕਿ ਜਿੱਥੇ ਉਹਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਂਦਾ ਹੈ TV 'ਤੇ, ਰੇਡੀਓ 'ਤੇ, ਅਤੇ ਨਾਲ ਦੀ ਨਾਲ ਸੰਗਤਾਂ ਨੂੰ ਬੇਨਤੀ ਵੀ ਹੈ ਕਿ ਇੱਥੇ ਵੀ ਆ ਕੇ ਕਥਾ ਸਰਵਣ ਕਰਕੇ ਤਾਂ ਕਿ ਲੜੀ ਜੁੜੀ ਰਹੇ। ਅੱਗੇ ਵੀ ਜੋ ਹੈ ਤਕਰੀਬਨ 18-20 ਸਾਲ ਲੱਗ ਗਏ ਸੀ, 18-19 ਸਾਲ ਜੋ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਜੋ ਕਥਾ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਹੋਈ ਸੀ, ਅਤੇ ਹੁਣ ਵੀ ਉਹ ਕਥਾ ਜੋ ਹੈ ਚੱਲ ਰਹੀ ਹੈ। ਆਪ ਜੀ ਵੀ ਹਾਜ਼ਰੀਆਂ ਭਰ ਕੇ ਸਵੇਰ ਦੇ ਦੀਵਾਨਾਂ ਦੇ ਵਿੱਚ ਕਥਾ ਜੋ ਹੈ ਸਰਵਣ ਕਰਕੇ ਘਰ ਬੈਠੇ ਰੇਡੀਓ ਦੇ ਮਾਧਿਅਮ ਰਾਹੀਂ, TV ਦੇ ਮਾਧਿਅਮ ਰਾਹੀਂ ਉਹ ਕਥਾ ਨੂੰ ਸਰਵਣ ਕਰਦਿਆਂ ਜੋ ਲੜੀ ਹੈ ਰਾਗਾਂ ਦੇ ਅਨੁਸਾਰ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਕਥਾ ਜੇ ਲੜੀ ਨਾਲ ਲੜੀ ਜੋੜ ਕੇ ਸੁਣਦੇ ਰਹੀਏ ਤਾਂ ਬਹੁਤ ਜ਼ਿਆਦਾ ਸਮਝ ਵੀ ਆਉਂਦੀ ਹੈ ਅਤੇ ਪ੍ਰਭਾਵਸ਼ਾਲੀ ਵੀ ਹੁੰਦੀ ਹੈ, ਅਤੇ ਸਾਡਾ ਇੱਕ ਇੰਟਰਸਟ ਵੀ ਬਣਦਾ ਹੈ। ਜ਼ਰੂਰ ਉਹ ਕਥਾ ਸਰਵਣ ਕਰਿਆ ਕਰੋ ਜਿਹੜੇ ਵੀ ਸਾਡੇ ਪਾਸ ਕਥਾਵਾਚਕ ਆਉਂਦੇ ਹਨ, ਜਿੱਥੇ ਕਥਾ ਛੱਡੀ ਹੁੰਦੀ ਉਸ ਤੋਂ ਅੱਗੇ ਉਹ ਸ਼ੁਰੂ ਹੋ ਜਾਂਦੀ ਹੈ। ਸੋ ਗੁਰੂ ਕਿਰਪਾ ਕਰਨ ਸਾਰੇ ਹੀ ਆਪਾਂ ਜੋ ਹੈ ਇਸ ਦੇ ਨਾਲ ਜੁੜਨ ਦਾ ਯਤਨ ਕਰੀਏ, ਅਤੇ ਆਓ 12:10 ਤੱਕ, 12 ਵਜੇ ਤੱਕ ਜੋ ਹੈ ਭਾਈ ਗੁਰਸ਼ਨ ਸਿੰਘ ਜੀ ਪਾਸੋਂ ਜੋ ਸਿੱਖ ਇਤਿਹਾਸ, ਗੁਰ ਇਤਿਹਾਸ ਅਤੇ ਗੁਰਬਾਣੀ ਦਾ ਜੋ ਸਾਨੂੰ ਸਮਝਾਉਂਦੀ ਹੈ ਉਹ ਇਹਨਾਂ ਪਾਸੋਂ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਵਾਹਿਗੁਰੂ

जुगो जुगर टल, चवर शतर तहत दे मालक, हाजरा हजूर जारा जहूर शब्द गुरु, बाणी के बोहे थमरत के दाते वालिए कुल आलम, दसा पातशाहियां दी जोत, साहिब सच्चे पातशाह सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच हफ्तावारी सज्जे दीवाना दियां हाजरियां भर रहे सन्मान योग सत्कार योग सतसंगी जनों, सतगुरां दी बड़ी अपार बख्शिश रहमत हुई है। आप सब गुरु दर दियां हाजरियां भरदियां रब्बी बाणी दे कीर्तन मेरे तो पहला भाई दिलबाग सिंह होणा दे जत्थे पासों सरवण कर रहे सी। सो हुण समा है गुरबाणी दी विचार दा। सुआव साध संगत जी, विचारां नूं आरंभण तों पहलां दर घर दी मर्यादा नूं मुख रखदिआं फतेह दी सांझ पाईए जी। वाहिगुरू जी का खालसा, वाहिगुरू जी की फतेह। धन गुरु अमरदास महाराज तीजे पातशाह, जिन्हां दा कि प्रकाश दिहाड़ा भी है, कल लंघ के गया, उन्हां दे जीवन बाबत अते उन्हां दी बाणी विच्चों ही एक शब्द जो गोजरी राग विच गुरु ग्रंथ साहिब जी दे अंक 491 दे उत्ते सुभायमान है, वो मैं आप जी दे नाल सांझा कीता है। बासर के पिंड जिला तरन तारण विच उत्थे गुरु अमरदास महाराज जी दा जिहड़ा है प्रकाश होया। धन गुरु अमरदास महाराज दे कारज अपने आप विच वड़े वडेरे ने। वडेरी उम्र विच ओह गुरु घर दे विच आए ते उहनां दे बारे आपां इह गल कह सकदे हां कि साडे लई इक बड़ी वड्डी सेध है कि जिस उम्र विच जा के बंदा कहिंदा है मेरी समर्था नहीं रही, मैं कुछ सीख नहीं सकदा, मैं कुछ समझ नहीं सकदा, वडेरी उम्र विच ओह गुरु अंगद साहिब दी शरण विच आए ते उन्हां ने केवल बाणी सिखी नहीं, पढ़ी नहीं, विचारी नहीं, बल्कि 17 रागां विच 907 शब्द उन्हां ने उच्चारण कीते ने। ये अपने आप दे विच बड़ी वड्डी गल है। 17 रागां विच 31 रागां विच कुल गुरु ग्रंथ साहिब दी बाणी है ते 17 रागां विच बाणी गुरु अमरदास महाराज ने रची है। आपां कदी सोच के वेखीए भी गुरु अमरदास महाराज ने राग विद्या हासिल कीती, फिर 907 शब्द जे उन्होंने उचारे ने, उन्होंने गुरु दर दे विच आण के विद्या प्राप्त की, उन्होंने घाट तो उथों घड़ी गई। ये सबक एक साढ़े सारिया लिए भी सीखण की कोई उम्र नहीं होंगी, सिक्ख्या किसी वेले भी जा सकता है। हाँ, बंदे का मन ही ढीठ हो फिर आप कुछ कह नहीं सकते, पर जे बंदे दे अंदर किसी चीज की लगन हो, सिक हो, जे अंदर प्यास होवे तो फिर सिखिया जा सकता है, समझा जा सकता है। हुण आ वेख लो, तुसीं आपां वी गुरु घरां विच आए हां, तुसीं चलो जिन्ने कि इत्थे दरबार विच बैठे हो चंगी गल है, नहीं तो किन्नियां दी इंटेंशन यह हुंदी है कि वह जे गुरुद्वारे चले ने तो उत्थे बैठ के कुछ सीखण भी कुछ बाणी। मैं इस गल नूं चंगी तरह समझ सकदा कि लगातार 2-4 घंटे बैठना औखी गल हुंदी है, पर आपां उन्हां बदकिस्मत लोकां दे बारे की आखांगे भी जिहड़े खूह विच रह के भी खूह दे कोल आण के भी प्यासे मुड़ जांदे ने। ना उन्हां दीआं गल्लां घरां विच मुकियां, ना परिवारां विच मुकियां, ना गुरद्वारे आण के मुकियां, इत्थों भी कुछ भी खट के नहीं गए, क्योंकि अंदर प्यास नहीं है, अंदर एक सिक जिहड़ी है वह नहीं है। इस करके असीं खूह दे कोल आण के भी प्यासे ही मुड़ जांदे आ, परत जांदे वापस। गुरु अमरदास महाराज जेडे ने उन्होंने इस गल नूं साबित कर दिता भी जिहदा मूंह वाकई गुरु वल हो जाए वह कदी बुढ़ा नहीं हुंदा। गुरमुख बुढ़े कदे ना ही, जिन्ना अंतर सुरत ज्ञान। आखिया गुरमुख कदी बुढ़ा नहीं हुंदा। असीं बाबा बुढ़ा जी बारे पढ़ते हाँ भी उन्होंने गुरु नानक साहब महाराज ने आख्या भी तेरा नाम बूढ़ा है पर तेरिया गल्लां बुढ़िया वालिया ने।
ਹੁਣ ਹੈਗਾ ਬੱਚਾ ਸੀ ਉਹ, ਪਰ ਸਿਆਣਪ ਜਿਹੜੀ ਹੈ ਉਹ ਕਿਸੇ ਦੇ ਪਿਓ ਦਾਦੇ ਦੀ ਜਗੀਰ ਥੋੜ੍ਹਾ ਹੁੰਦੀ ਹੈ, ਉਹ ਤਾਂ ਕਿਸੇ ਕੋਲ ਵੀ ਹੋ ਸਕਦੀ ਹੈ। ਤੁਸੀਂ ਦੁਨੀਆ ਦੇ ਕਿਸੇ ਪਦਾਰਥ ਨੂੰ ਕਹਿ ਸਕਦੇ ਹੋ ਵੀ ਇਹ ਮੇਰੀ ਜਗੀਰ ਹੈ, ਸਿਆਣਪ ਤਾਂ ਕੁੱਲੀ ਵਾਲੇ ਕੋਲ ਵੀ ਹੋ ਸਕਦੀ ਹੈ, ਮਹਿਲ ਵਾਲੇ ਕੋਲ ਵੀ ਹੋ ਸਕਦੀ ਹੈ, ਇਹ ਤਾਂ ਕਿਸੇ ਕੋਲ, ਇਹ ਕਿਸੇ ਖਾਸ ਵਰਗ ਦੀ ਜਗੀਰ ਨਹੀਂ ਹੁੰਦੀ ਕਦੀ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਬੀਬੀ ਅਮਰੋ ਦੇ ਕੋਲੋਂ ਸਤਿਗੁਰ ਸੱਚੇ ਪਾਤਸ਼ਾਹ ਜਿਹੜੇ ਨੇ ਉਹ ਬਾਣੀ ਨੂੰ ਸਮਝਦੇ ਵੀ ਨੇ, ਸਿੱਖਦੇ ਵੀ ਨੇ, ਖਿਮਾ ਕਰਿਓ, ਗੁਰਦੇਵ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਇਤਿਹਾਸ ਨੇ ਇਹ ਗੱਲ ਲਿਖੀ ਹੈ ਵੀ ਉਹਨਾਂ ਦੇ ਕੰਨਾਂ ਦੇ ਵਿੱਚ ਬੋਲ ਪਏ ਸੀ, ਤੇ ਉਹ ਬੋਲ ਇਹ ਸਨ ਵੀ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਤੇ ਉਹ ਤੁਰ ਪਏ ਗੁਰੂ ਘਰ ਦੇ ਵੱਲ, ਕਿਉਂਕਿ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਜਿਹੜਾ ਭਤੀਜਾ ਸੀ ਉਹ ਵਿਆਹਿਆ ਹੋਇਆ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੱਲੇ, ਤੇ ਉਸ ਧੀ ਨੇ ਜਦੋਂ ਜਾ ਕੇ ਦੁੱਧ ਰਿੜਕਦਿਆਂ ਬਾਣੀ ਗਾਈ ਤੇ ਮਹਾਰਾਜ ਦੇ ਕੰਨਾਂ ਵਿੱਚ ਆਵਾਜ਼ ਪਈ, ਆਖਿਆ ਇਹ ਮਿੱਠੀ ਬਾਣੀ ਕਿਹਦੀ ਹੈ। ਵੈਸ਼ਨਵ ਭਗਤ ਸਨ ਵੈਸੇ ਗੁਰੂ ਅਮਰਦਾਸ, ਦੇਵੀ ਦੇਵਤਿਆਂ ਦੇ ਜਾਂਦੇ ਸਨ, ਹਰ ਸਾਲ ਉਹਨਾਂ ਨੇ ਯਾਤਰਾ ਲੈ ਕੇ ਜਾਣਾ, ਪੈਰਾਂ ਵਿੱਚ ਘੁੰਗਰੂ ਬੰਨ ਕੇ ਜਿਹੜਾ ਹੈ ਉਹ ਸਾਰੀ ਸਾਰੀ ਰਾਤ ਨੱਚਦੇ ਰਹਿਣਾ ਜਿਵੇਂ ਲੋਕ ਜਗਰਾਤਿਆਂ ਵਿੱਚ ਨੱਚਦੇ ਨੇ। ਪਰ ਜਿਸ ਦਿਨ ਜੀਵਨ ਦੀ ਸੋਝੀ ਪ੍ਰਾਪਤ ਹੋਈ, ਸਮਝ ਪ੍ਰਾਪਤ ਹੋਈ ਤੇ ਸਾਰਾ ਕੁਝ ਜਿਹੜਾ ਹੈ ਉਹ ਛੱਡ ਦਿੱਤਾ, ਤਿਆਗ ਦਿੱਤਾ, ਇਹ ਵੀ ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ। ਤੁਸੀਂ ਵੇਖੋ ਜਿਹੜਾ ਸੁਭਾਅ ਸਾਡਾ ਕੋਈ 10-20-30 ਸਾਲ ਪਹਿਲਾਂ ਬਣਿਆ ਹੈ, ਬੰਦਾ ਕਦੀ ਉਸ ਸੁਭਾਅ ਨੂੰ ਛੱਡਦਾ ਹੈ? ਜਿਹੜਾ ਐਟੀਟਿਊਡ ਲੈ ਕੇ ਬੰਦਾ ਜਿਉਂਦਾ ਹੈ ਉਹਨੂੰ ਛੱਡਣਾ ਬੜਾ ਔਖਾ ਹੁੰਦਾ। ਬੰਦਾ ਕਹਿੰਦਾ ਮਰ ਜਾਵਾਂਗਾ ਪਰ ਮੈਂ ਆਪਣਾ ਸੁਭਾਅ ਛੱਡਣਾ ਨਹੀਂ ਹਨ, ਕੀ ਮੈਂ ਗਲਤੀ ਕਰਦਾ ਰਿਹਾ? ਬੰਦੇ ਦੀ ਹਉਮੈ ਉਹਨੂੰ ਇੱਦਾਂ ਹਲੂਣਾ ਮਾਰਤੀ ਨਾ ਅੰਦਰੋਂ ਵੀ ਇੰਨਾ ਚਿਰ ਮੈਂ ਗਲਤੀ ਕਰਦਾ ਰਿਹਾ, ਭਾਵੇਂ ਕਿ ਬੰਦਾ ਸਮਝਦਾ ਵੀ ਇਹ ਗੱਲ ਨੂੰ, ਪਰ ਆਂਦਾ ਨਹੀਂ ਨਹੀਂ ਇਹ ਠੀਕ ਨਹੀਂ ਹੈ, ਜੇ ਅਸੀਂ 50 ਸਾਲ ਤੋਂ 100 ਸਾਲ ਤੋਂ ਕੋਈ ਕੰਮ ਕਰਦੇ ਆ ਰਹੇ ਹਾਂ ਤੇ ਉਹ ਗਲਤੀ ਸੀ ਇਹਦਾ ਮਤਲਬ। ਇੱਥੇ ਵੀ ਜਦੋਂ ਹੁਣ ਬਾਣੀ ਦੇ ਸ਼ਬਦ ਦੀ ਵਿਚਾਰ ਹੁੰਦੀ ਹੈ ਤੇ ਕਈ ਵਾਰ ਸ਼ਬਦ ਵਿਚਾਰ ਵਿੱਚੋਂ ਹੀ ਭਾਵੇਂ ਕੋਈ ਗੱਲ ਕਹੀ ਜਾਵੇ ਤੇ ਲੋਕ ਆਣ ਕੇ ਪੁੱਛਦੇ ਨੇ, ਕਹਿੰਦੇ ਅਸੀਂ ਤੇ ਫਲਾਨੇ ਮਹਾਂਪੁਰਖਾਂ ਨਾਲ ਜੁੜੇ ਹੋਏ ਸਨ, ਇਹਦਾ ਮਤਲਬ ਹੈ ਉਹ ਗਲਤੀ ਬੋਲੀ ਗਏ। ਮਸਲਾ ਗਲਤ ਜਾਂ ਸਹੀ ਦਾ ਨਹੀਂ ਹੁੰਦਾ ਸਾਧ ਸੰਗਤ, ਮਸਲਾ ਹੈ ਵੀ ਸਮਝ ਕਦੋਂ ਆਉਂਦੀ ਹੈ। ਗਲਤ ਠੀਕ ਤੇ ਹੁੰਦਾ ਹੀ ਨਹੀਂ ਕੋਈ ਦੁਨੀਆਂ ਦੇ ਵਿੱਚ, ਇਹ ਤਾਂ ਤੁਹਾਡੀ ਆਪਣੀ ਸੋਚ ਹੈ ਵੀ ਤੁਸੀਂ ਕਿਹਨੂੰ ਗਲਤ ਕਹਿੰਦੇ ਹੋ ਤੇ ਕਿਹਨੂੰ ਠੀਕ ਕਹਿੰਦੇ ਹੋ। ਮਸਲਾ ਇਹ ਹੈ ਵੀ ਜਿੱਦਾਂ ਜਿੱਦਾਂ ਤੁਹਾਨੂੰ ਸਮਝ ਆਈ ਜਾਂਦੀ ਹੈ ਉਦਾਂ ਉਦਾਂ ਕੁਝ ਚੀਜ਼ਾਂ ਨੂੰ ਬੰਦਾ ਤਿਆਗਦਾ ਜਾਂਦਾ ਹੈ, ਵੀ ਉਹ ਚੀਜ਼ਾਂ ਜਿਹੜੀਆਂ ਸਾਡੇ ਨਾਲ ਸੰਬੰਧ ਨਹੀਂ ਰੱਖਦੀਆਂ ਧਰਮ ਦੇ ਰਾਹ ਉੱਤੇ ਚੱਲਦਿਆਂ ਹੋਇਆਂ। ਉਹ ਹੁਣ ਗੁਰੂ ਅਮਰਦਾਸ ਮਹਾਰਾਜ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਪੰਡਿਤ ਨੂੰ ਇਹ ਗੱਲ ਕਹਿੰਦੇ ਨੇ ਵੀ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਉਹ ਤੇ ਮਸਲਾ ਇਹ ਨਹੀਂ ਹੈਗਾ ਵੀ ਉਹਨਾਂ ਦੇ ਪਿਤਾ ਸਾਰੀ ਉਮਰ ਗਲਤੀ ਕਰਦੇ ਰਹੇ, ਨਹੀਂ, ਜਿੰਨੀ ਕੁ ਉਹਨਾਂ ਕੋਲ ਸਮਝ ਸੀ ਉਹਦੇ ਅਕੋਰਡਿੰਗ ਉਹ ਕਰਦੇ ਰਹੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਵਿਆਪਕ ਸਮਝ ਦਿੱਤੀ ਉਸ ਰੱਬ ਬਾਰੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਰੇ, ਉਹਨਾਂ ਆਖਿਆ ਨਹੀਂ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ ਹੈ, ਜੀਵਨ ਵਿੱਚ ਦਇਆ ਹੋਣੀ ਚਾਹੀਦੀ ਹੈ, ਇਹੋ ਹੀ ਕਪਾਹ ਹੈ, ਜੀਵਨ ਵਿੱਚ ਸੰਤੋਖ ਹੋਣਾ ਚਾਹੀਦਾ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਸਤੀ ਦੀ ਰਸਮ ਚੱਲਦੀ ਸੀ, ਆਪਾਂ ਇਤਿਹਾਸ ਵਿੱਚ ਇਹ ਗੱਲ ਪੜ੍ਹਦੇ ਹਾਂ। ਸਤੀ ਕੀ ਹੁੰਦਾ ਵੀ ਸਤੀ ਹੁੰਦਾ ਵੀ ਜਦੋਂ ਔਰਤ ਦਾ ਪਤੀ ਚੜ੍ਹਾਈ ਕਰ ਗਿਆ ਉਹਨੂੰ ਜਿਉਂਦਿਆਂ ਜੀ ਅੱਗ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ। ਇਹ ਬੜੀ ਮਤਲਬ ਭਿਆਨਕ ਜੀ ਗੱਲ ਹੈ ਵੀ ਇੱਕ ਔਰਤ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਫਿਰ ਉਹਨੂੰ ਚਿਖਾ ਦੇ ਵਿੱਚ ਬਿਠਾ ਕੇ ਉਹਦੇ ਪੱਟ ਉੱਤੇ ਉਹਦੇ ਪਤੀ ਦੀ ਲੋਥ ਰੱਖ ਕੇ ਤੇ ਉਹਨੂੰ ਅੱਗ ਲਾ ਦਿੱਤੀ ਜਾਵੇ, ਤੇ ਇਹ ਰਸਮ ਬੜਾ ਲੰਮਾ ਸਮਾਂ ਬਾਅਦ ਵਿੱਚ ਵੀ ਚੱਲਦੀ ਰਹੀ ਹੈ। ਸਿੱਖਾਂ ਵਿੱਚ ਇਹ ਰਸਮ ਨੂੰ ਕੋਈ ਥਾਂ ਨਹੀਂ ਸੀ, ਜਿਹੜੇ ਜਿੱਥੇ ਜਿੱਥੇ ਅਵੇਅਰਨੈਸ ਆਈ ਮਹਾਰਾਜ ਨੇ ਅਕਬਰ ਨੂੰ ਕਹਿ ਕੇ ਅਪਰੋਚ ਕਰਕੇ ਇਹਦੇ ਉੱਤੇ ਪਾਬੰਦੀ ਵੀ ਲਾਈ। ਪਰ ਇਹ ਵੀ ਚੇਤਾ ਰੱਖੋ ਵੀ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਦਾ ਰਾਜ ਆਇਆ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਸੰਸਾਰ ਦੇ ਉੱਤੋਂ ਇਸ ਫਾਨੀ ਦੁਨੀਆਂ ਤੋਂ ਕੂਚ ਕੀਤੇ ਤੇ ਪਹਾੜਨਾ ਜਿਹੜੀਆਂ ਸਨ ਉਹ ਹਿੰਦੂ ਜਿਹੜੀਆਂ ਰਾਣੀਆਂ ਸਨ ਉਹਨਾਂ ਨੇ ਜਿਹੜਾ ਹੈ ਉਹ ਚਿਖਾ ਦੇ ਵਿੱਚ ਜਿਹੜਾ ਹੈ ਉਹ ਛਾਲ ਵੀ ਮਾਰੀ, ਉਹ ਸਤੀ ਹੋਇਆ। ਸਿੱਖ ਕੋਈ ਔਰਤ ਸਤੀ ਨਹੀਂ ਹੋਈ। ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ, ਐਗਜ਼ਾਮਪਲ ਦੇ ਰਿਹਾ ਵੀ ਕਿੰਨਾ ਇਹਦਾ ਡੂੰਘਾ ਪ੍ਰਭਾਵ ਜਿਹੜਾ ਸੀ ਲੋਕਾਂ ਦੀ ਸੁਰਤ ਦੇ ਉੱਤੇ ਪਿਆ ਹੋਇਆ ਸੀ। ਤੇ ਗੁਰੂ ਸਾਹਿਬ ਨੇ ਆਵਾਜ਼ ਚੁੱਕੀ ਅਕਬਰ ਨੂੰ ਕਹਿ ਕੇ, ਉਹਨਾਂ ਨੇ ਸਤੀ ਦੀ ਰਸਮ ਜਿਹੜੀ ਸੀ ਉਹ ਬੰਦ ਕੀਤੀ ਵੀ ਨਹੀਂ ਭਾਈ, ਇੱਕ ਔਰਤ ਨੂੰ ਜਿਹੜਾ ਹੈ ਜਿਉਣ ਦਾ ਅਧਿਕਾਰ ਹੈ। ਜੇ ਉਹਦਾ ਪਤੀ ਮਰ ਗਿਆ, ਅੱਜ ਵੀ ਜਦੋਂ ਕੋਈ ਭੈਣ ਜਿਹਦਾ ਘਰ ਵਾਲਾ ਚੜ੍ਹਾਈ ਕਰ ਜਾਂਦਾ ਹੈ ਉਹਦੇ ਲਈ ਸਰਵਾਈਵ ਕਰਨਾ ਬਹੁਤ ਔਖਾ ਹੁੰਦਾ। ਮਹਾਰਾਜ ਨੇ ਵਿਧਵਾ ਵਿਆਹ ਨੂੰ ਜਿਹੜਾ ਹੈ ਨਾ ਉਹ
ਉਹਨੂੰ ਆਖਿਆ ਵੀ ਕੋਈ ਜੰਮਣ ਮਰਨਾ ਤੇ ਵਾਹਿਗੁਰੂ ਉਸ ਰੱਬ ਦੇ ਹੱਥ ਵਿੱਚ ਹੈ। ਜੇ ਕੋਈ ਪਤੀ ਮਰ ਗਿਆ ਹੈ ਤੇ ਪਤਨੀ ਦੁਬਾਰਾ ਸ਼ਾਦੀ ਕਰ ਸਕਦੀ ਹੈ, ਵਿਧਵਾ ਵਿਆਹ ਜਿਹੜਾ ਹੈ। ਹੁਣ ਸਮਾਜ ਵਿੱਚ ਇਸ ਚੀਜ਼ ਦੀ ਗਿਰਾਵਟ ਹੀ ਨਹੀਂ ਆਈ, ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਚਲੋ ਕਈ ਕਈ ਵਾਰ ਤੇ ਤੁਹਾਡੇ ਆਪਣੇ ਬੱਚੇ ਬੜੇ ਵਡੇਰੀ ਉਮਰ ਦੇ ਹੋ ਜਾਂਦੇ ਨੇ, ਬੱਚੇ ਵੱਡੇ ਹੋ ਜਾਂਦੇ ਨੇ, ਫਿਰ ਇੱਕ ਪਰਿਵਾਰ ਬਣ ਜਾਂਦਾ ਹੈ, ਉੱਥੇ ਕਿਤੇ ਨਾ ਕਿਤੇ ਉਹ ਜਿਹੜਾ ਪਤੀ ਜਾਨੋਂ ਤੁਰ ਗਿਆ ਹੁੰਦਾ ਹੈ ਉਹਦੀ ਉਨੀ ਘਾਟ ਰੜਕਦੀ ਨਹੀਂ ਹੈ। ਠੀਕ ਹੈ, ਲੋੜ ਤੇ ਹੁੰਦੀ ਹੈ ਕਿ ਪਤਨੀ ਨੂੰ ਸਦਾ ਹੀ ਪਤੀ ਦੀ ਲੋੜ ਹੈ, ਉਹਦੇ ਨਾਲ ਦੁੱਖ ਸੁੱਖ ਉਹਨੇ ਫੁੱਲਣੇ ਨੇ, ਪਰ ਚਲੋ ਜੇ ਵੱਡੇ ਬੱਚੇ ਹੋ ਗਏ, ਪਰਿਵਾਰ ਵੱਡਾ ਹੈ, ਦੋ ਤਿੰਨ ਪੁੱਤਰ ਨੇ, ਕੋਈ ਧੀਆਂ ਨੇ, ਬੰਦਾ ਆਉਣ ਜਾਣ ਜੋਗਾ ਰਹਿ ਜਾਂਦਾ ਹੈ, ਕੋਈ ਨਾਲ ਉਹਦੇ ਬਹਿ ਕੇ ਦੁੱਖ ਸੁੱਖ ਫੋਲਣ ਜੋਗਾ ਹੈਗਾ ਹੈ। ਪਰ ਇੱਕ ਔਰਤ ਜਿਹਦਾ ਕੋਈ ਨਹੀਂ ਹੈਗਾ ਪਰ ਉਹਦਾ ਪਤੀ ਚੜ੍ਹਾਈ ਕਰ ਗਿਆ ਤੇ ਉਹਨੂੰ ਬਾਅਦ ਵਿੱਚ ਖਿਮਾ ਕਰਿਓ, ਸਮਾਜ ਦੀ ਇਸ ਰਸਮ ਨੇ ਜਿਹੜਾ ਸੀ ਇੰਨਾ ਨੁਕਸਾਨ ਕੀਤਾ ਸੀ ਉਸ ਔਰਤ ਨੂੰ, ਉਸ ਤੀਵੀ ਨੂੰ ਜਿਹੜਾ ਸੀ ਉਹ ਵੇਸ਼ਵਾਗਾਮੀ ਤੱਕ ਦੇ ਧੰਦੇ ਵਿੱਚ ਧਕੇਲ ਦਿੱਤਾ ਜਾਂਦਾ ਸੀ, ਕਿਉਂਕਿ ਉਹਦਾ ਕੋਈ ਹੈ ਨਹੀਂ, ਜਿਹੜੀਆਂ ਬਚ ਗਈਆਂ ਇੱਦਾਂ ਦੀਆਂ। ਤੇ ਤੁਸੀਂ ਵੇਖੋ ਅੱਜ ਵੀ, ਜਦੋਂ ਮੈਂ ਦੋਵੇਂ ਹੱਥ ਜੋੜ ਕੇ ਪਹਿਲਾਂ ਮਾਫ਼ੀ ਮੰਗਦਾ, ਅੱਜ ਵੀ ਜੇ ਸਾਡੀ ਕਿਸੇ ਭੈਣ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਸਮਾਜ ਉਹਨੂੰ ਬੜੀ ਹੋਰ ਜੀ ਨਿਗਾਹ ਨਾਲ ਵੇਂਦਾ ਹੈ, ਉਹਨੂੰ ਕੋਈ ਚੰਗੀ ਨਿਗਾਹ ਨਾਲ ਤੱਕਿਆ ਨਹੀਂ ਜਾਂਦਾ। ਸਤਿਗੁਰੂ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਨੇ ਆਖਿਆ ਨਹੀਂ, ਉਹਨਾਂ ਨੇ ਵਿਧਵਾ ਵਿਆਹ ਦੀ ਜਿਹੜੀ, ਹੁਣ ਇਹ ਸਮਾਜਿਕ ਕਾਰਨਾਮੇ ਨੇ ਨਾ ਸਾਰੇ, ਸਮਾਜਿਕ ਕਾਰਜ ਨੇ ਜਿਹੜੇ ਗੁਰੂ ਸਾਹਿਬ ਨੇ ਕੀਤੇ ਕਿ ਭਾਈ ਜੇ ਕੋਈ ਵਿਧਵਾ ਹੋ ਗਈ ਔਰਤ ਉਹ ਦੁਬਾਰਾ ਵਿਆਹ ਕਰ ਸਕਦੀ ਹੈ, ਕੋਈ ਇਹਦੇ ਵਿੱਚ ਬੁਰਾਈ ਨਹੀਂ ਹੈ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾ ਬਖਸ਼ਿਸ਼ ਕੀਤੀ ਅਕਬਰ ਨੂੰ, ਕਹਿ ਕੇ ਇਹਦੇ ਉੱਤੇ ਸਤੀ ਪ੍ਰਥਾ ਉੱਤੇ ਉਹਨਾਂ ਨੇ ਬੈਨ ਲਵਾਇਆ। ਫਿਰ ਕਾਰਜ ਪਹਿਲੇ ਪੰਗਤ ਪਾਤਸ਼ਾਹ ਸੰਗਤ ਹੋਕਾ ਦਿੱਤਾ ਕਿ ਭਾਈ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕੋ ਫਿਰ ਸੰਗਤ ਵੀ ਕਰੋ। ਇਹ ਗੱਲ ਵੱਖਰੀ ਹੈ ਵੀ ਅੱਜ ਪੰਗਤਾਂ ਦੀ ਭਰਮਾਰ ਹੈ, ਸੰਗਤਾਂ ਦੀ ਘਾਟ ਹੈ। ਇੱਕ ਮੈਂ ਤਾਂ ਕਈ ਵਾਰ ਮਹਿਸੂਸ ਕਰਦਾ ਵੀ ਹੁਣ ਤੇ ਕਈ ਆਉਂਦੇ ਨੇ ਗੁਰਦੁਆਰੇ, ਉਹ ਸਿੱਧਾ ਪੰਗਤ ਵਿੱਚ ਹੀ ਜਾਂਦੇ ਨੇ ਤੇ ਉੱਥੋਂ ਹੀ ਫਿਰ ਵਾਪਸ ਹੋ ਜਾਂਦੇ ਨੇ। ਮੇਰੇ ਮਨ 'ਚ ਕਈ ਵਾਰ ਆਉਂਦਾ ਵੀ ਸ਼ਾਇਦ ਇਹਨੇ ਪਹਿਲਾਂ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਸੋਚਦਾ ਹੋਣਾ ਵੀ ਹੁਣ ਘੜੀ ਬਾਅਦ 'ਚ ਕਥਾ ਸੁਣਾਂਗੇ, ਘੰਟਾ ਵੀ ਪਹਿਲਾਂ ਹੀ ਪ੍ਰਸ਼ਾਦੇ ਵਾਲਾ ਕੰਮ ਨਿਬੇੜ ਲਈਏ, ਚਲੋ ਫਿਰ ਤੇ ਚੰਗੀ ਗੱਲ ਹੈ। ਨਹੀਂ, ਉਹ ਪਿਓ ਦਾ ਪੁੱਤ ਸਿੱਧਾ ਹੀ ਉੱਥੇ ਆਇਆ ਤੇ ਸਿੱਧਾ ਹੀ ਉੱਥੋਂ ਵਾਪਸ ਚਲੇ ਗਿਆ। ਇਹ ਚੇਤਾ ਰੱਖੋ, ਇਹ ਚੀਜ਼ਾਂ ਸਾਡਾ ਨੁਕਸਾਨ ਵੀ ਕਰਦੀਆਂ। ਭਾਈ ਗੁਰਦਾਸ ਸਾਹਿਬ ਦੀ ਨਾ ਇੱਕ ਪੌੜੀ ਹੈ, ਮੈਂ ਫਿਰ ਸਾਂਝੀ ਕਰਾਂਗਾ, ਹੁਣ ਸਮਾਂ ਨਹੀਂ ਆਪਾਂ ਸ਼ਬਦ ਨੂੰ ਵਿਚਾਰਨਾ। ਤੇ ਉਹਨੂੰ ਨਾ ਆਮ ਸਾਡੇ ਸਮਾਜ ਵਿੱਚ ਇੱਕ ਜਿਹੜੀ ਧਾਰਨਾ ਵੀ ਜਿਹੜੀ ਧਰਮਸ਼ਾਲਾ ਦੀ ਰੋਟੀ ਹੁੰਦੀ ਹੈ ਬੰਦੇ ਦੀ ਮੱਤ ਮਾਰ ਦਿੰਦੀ ਹੈ। ਜਿਹੜੀ ਧਰਮਸ਼ਾਲਾ ਦੀ ਰੋਟੀ ਹੈ ਨਾ, ਧਰਮਸ਼ਾਲ ਦੀਆਂ ਰੋਟੀਆਂ ਤਿੰਨ ਕੰਮ ਕਰੇਣ, ਆਖਿਆ ਮੱਤ ਮਾਰਨ, ਇੱਕ ਤੇ ਉਹਨੇ ਬੰਦੇ ਦੀ ਬੁੱਧੀ ਭ੍ਰਿਸ਼ਟ ਕਰ ਦੇਣੀ ਆ। ਕਿਉਂ ਭਲਾ, ਵੈਸੇ ਤੇ ਗੁਰੂ ਕਾ ਲੰਗਰ ਹੈ, ਪਰ ਚੇਤੇ ਰੱਖੋ। ਹੁਣ ਇਹ ਵੀ ਨਾ, ਇਹ ਭਾਈ ਗੁਰਦਾਸ ਨੇ ਲਿਖੀ ਹੈ ਇਹ ਗੱਲ, ਆ ਜਿਹੜੀ ਮੈਂ ਪੰਕਤੀ ਬੋਲਿਆ ਇਹ ਭਾਈ ਗੁਰਦਾਸ ਦੀ ਨਹੀਂ ਹੈ, ਪਰ ਉਹਨਾਂ ਨੇ ਇੱਕ ਵੱਖਰਾ ਇਹਦੇ ਉੱਤੇ ਇੱਕ ਪੌੜੀ ਲਿਖੀ ਹੈ, ਮੇਰੇ ਧਿਆਨ 'ਚ ਥੋੜ੍ਹੀ ਜਿਹੀ ਵਿਸਰ ਗਈ, ਜੇ ਕਹੋਗੇ ਤੁਹਾਨੂੰ ਮੈਂ ਬਾਅਦ 'ਚ ਸੁਣਾ ਵੀ ਦਿਆਂਗਾ, ਯਾਦ ਆਵੇ ਕਿਤੇ। ਉਹਨਾਂ ਨੇ ਗੱਲ ਕੀਤੀ, ਆਖਿਆ ਜਿਹੜੇ ਲੋਕ ਧਰਮਸ਼ਾਲਾ ਦੀ ਰੋਟੀ ਉੱਤੇ ਨਿਰਭਰ ਹੋ ਜਾਂਦੇ ਨੇ ਉਹਨਾਂ ਦਾ ਜੀਵਨ ਕਿੱਦਾਂ ਦਾ ਹੋ ਜਾਂਦਾ, ਆਖਿਆ ਉਹ ਫਿਰ ਕੰਮ ਕਰਨ ਜੋਗੇ ਨਹੀਂ ਰਹਿੰਦੇ। ਸਮਝ ਗਏ ਬੇਨਤੀ ਨੂੰ? ਹੁਣ ਜਿਹੜਾ 24 ਘੰਟੇ, ਹੁਣ ਇਹਨੂੰ ਕੋਈ ਇੱਦਾਂ ਨਾ ਲਿਓ ਜੀ, ਲਓ ਜੀ ਗੁਰੂ ਕਾ ਲੰਗਰ ਹੈ। ਗੁਰੂ ਕਾ ਲੰਗਰ ਹੈ ਆਈ ਹੋਈ ਸੰਗਤ ਦੇ ਲਈ, ਜਿਹੜੀ ਸੰਗਤ ਧਰਮਸ਼ਾਲਾ ਵਿੱਚ ਬਹਿ ਕੇ ਗੁਰਬਾਣੀ ਦੀ ਵਿਚਾਰ ਨੂੰ ਸੁਣ ਰਹੀ ਹੈ, ਕੀਰਤਨ ਨੂੰ ਸੁਣ ਰਹੀ ਹੈ, ਕਥਾ ਨੂੰ ਸੁਣ ਰਹੀ ਹੈ, ਉਹਦੇ ਲਈ ਹੈ ਵੀ ਉਹ ਬੇਫਿਕਰ ਹੋਵੇ ਵੀ ਉਹਨੇ ਦੋ ਲੰਗਰ ਚੱਲਦੇ ਨੇ, ਇੱਕ ਗੁਰੂ ਦੇ ਸ਼ਬਦ ਦਾ ਤੇ ਇੱਕ ਪ੍ਰਸ਼ਾਦੇ ਪਾਣੀ ਦਾ, ਦੋਵੇਂ ਛਕਣੇ ਨੇ, ਦੋਵਾਂ 'ਤੇ ਕੋਈ ਪਾਬੰਦੀ ਨਹੀਂ ਹੈਗੀ। ਪਰ ਜੇ ਸਿਰਫ ਪ੍ਰਯੋਜਨ ਗੁਰੂ ਦਾ ਲੰਗਰ ਲੈ ਜਾਵੇ, ਚੇਤੇ ਰੱਖੋ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਹੈ ਉਹਨਾਂ ਦੀ ਮੱਤ ਬੁੱਧੀ ਭ੍ਰਿਸ਼ਟੀ ਜਾਂਦੀ ਹੈ, ਇਸ ਕਰਕੇ ਬਹੁਤਾ ਵੀ ਨਹੀਂ ਛਕਣਾ ਚਾਹੀਦਾ। ਗੁਸਤਾਖੀ ਮਾਫ਼ ਵੀ। ਹੁਣ ਇਹਦਾ ਦੂਜਾ ਕੰਮ ਕੀ ਹੁੰਦਾ ਵੀ ਇਹ ਕੰਮ ਹੀ ਨਹੀਂ ਕਰਨ ਦਿੰਦੇ, ਹੁਣ ਬੰਦਾ ਆਲਸੀ ਹੋ ਜਾਂਦਾ। ਹੁਣ ਤੁਸੀਂ ਸਾਰੇ ਮਿਹਨਤੀ ਬੈਠੇ ਹੋ, ਤੁਹਾਨੂੰ ਇਹ ਹੈ ਵੀ ਭਾਈ ਕੰਮ ਕਰਨਾ ਹੈ ਤੇ ਆਪਦੇ ਟੱਬਰ ਨੂੰ ਪਾਲਣਾ ਹੈ, ਰੋਟੀ ਜੋਗਾ ਕਰਨਾ ਹੈ। ਸਮਝੋ ਬੇਨਤੀ, ਰੋਟੀ ਜੋਗਾ ਕਰਨਾ ਹੈ ਵੀ ਦੋ ਵਕਤ ਸਾਡੇ ਘਰ ਦਾ ਚੁੱਲ੍ਹਾ ਬਲਦਾ ਰਹੇ, ਸਾਡੇ ਘਰ ਦੀਆਂ ਤੀਵੀਆਂ ਔਰਤਾਂ ਰੋਟੀਆਂ ਲਾਉਂਦੀਆਂ ਰਹਿਣ, ਬੱਚੇ ਪ੍ਰਸ਼ਾਦਾ ਪਾਣੀ ਛਕਦੇ ਰਹਿਣ, ਤੇ ਜਿਹੜਾ ਬੰਦਾ ਆਪ ਹੀ ਨਾ ਆਲਸੀ ਹੋ ਗਿਆ ਵੀ ਉਹਨੂੰ ਆਪ ਹੀ ਧਰਮਸ਼ਾਲਾ ਦੀ ਰੋਟੀ ਉੱਤੇ ਉਹਨੇ ਟੇਕ ਰੱਖ ਲਈ ਹੈ, ਤੁਸੀਂ ਦੱਸੋ ਵੀ ਉਹ ਸਮਾਜ ਲਈ ਕੋਈ ਉਸਾਰੂ ਹੋ ਸਕਦਾ? ਬੋਲੋ ਸਾਧ ਸੰਗਤ, ਸਮਾਜ ਲਈ ਕੋਈ ਉਸਾਰੂ ਹੋ ਸਕਦਾ? ਹੁਣ ਕਿੰਨੇ ਐਸੇ ਸੀ ਜਿਹੜੇ ਦੁਨੀ ਚੰਦ ਵਰਗੇ, ਜਿਹੜੇ ਡਿਪੈਂਡ ਹੋ ਗਏ ਕਿਤੇ, ਉਹਨਾਂ ਨੇ ਵਿਚਾਰ ਛੱਡ ਦਿੱਤੀ। ਵੇਖੋ ਬਾਬਾ ਬਚਿੱਤਰ ਸਿੰਘ ਦੀ ਆਪਾਂ ਗੱਲ ਕਰਦੇ ਹਾਂ, ਪ੍ਰਸ਼ਾਦਾ ਦੋਵੇਂ ਗੁਰੂ ਕੇ ਲੰਗਰ ਚੋਂ ਛਕਦੇ ਨੇ, ਬਚਿੱਤਰ ਸਿੰਘ ਵੀ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਦਾ ਤੇ ਦੁਨੀ ਚੰਦ ਵੀ ਗੁਰੂ ਕੇ ਲੰਗਰ ਚੋਂ ਪ੍ਰਸ਼ਾਦਾ ਛਕਦਾ, ਪਰ ਫਰਕ ਦੋਵਾਂ 'ਚ ਕੀ ਹੈ?
ਇੱਕ ਵਿਚਾਰ ਤੋਂ ਸੱਖਣਾ ਹੋ ਕੇ ਗੁਰੂ ਨੂੰ ਪਿੱਠ ਵੀ ਦੇਈ ਬੈਠਾ ਏ, ਤੇ ਦੂਜੇ ਨੇ ਜੇ ਪ੍ਰਸ਼ਾਦਾ ਛਕਿਆ ਤੇ ਉਹਨੇ ਹਾਥੀ ਦੇ ਮੱਥੇ 'ਚ ਉਹਨੇ ਅੱਖ ਵਿੰਨ ਕੇ ਰੱਖ ਦਿੱਤੀ ਉਹਦੀ, ਐਸੀ ਨਾਗਨੀ ਉਹਨੇ ਮਾਰੀ, ਉਹ ਗੁਰੂ ਕਾ ਪੁੱਤਰ ਵੀ ਕਲਾਇਆ। ਇਹ ਦੋਵੇਂ ਚੀਜ਼ਾਂ ਨੇ। ਹੁਣ ਬੱਚੇ ਦੋ ਸਕੂਲ ਜਾਂਦੇ ਨੇ, ਦੋਵਾਂ ਨੇ ਪਿੱਛੇ ਝੋਲੇ ਪਾਏ ਹੋਏ ਨੇ, ਇੱਕ ਇੱਕ ਸਕੂਲੇ ਜਾ ਕੇ ਘਰ ਆਇਆ ਤੇ ਮਾਂ ਉਹਨੂੰ ਕਹਿੰਦੀ ਹੈ ਪੁੱਤ ਜੇ ਪੜ੍ਹਨਾ ਨਹੀਂ ਤੇ ਇੰਨਾ ਝੋਲਾ ਕਾਹਤੋਂ ਮਗਰ ਲੱਦੀ ਫਿਰਦਾ, ਤੇ ਇੱਕ ਇੱਕ ਦੂਜੇ ਕੋਲ ਵੀ ਉਹੀ ਕਿਤਾਬਾਂ ਨੇ, ਉਹਨੂੰ ਮਾਤਾ ਪਿਤਾ ਕਹਿੰਦੇ ਨੇ ਸ਼ਾਬਾਸ਼ੇ, ਤਕੜਾ ਹੋ ਕੇ ਪੁੱਤ ਪੜ੍ਹ, ਜਿਹੜੀ ਚੀਜ਼ ਦੀ ਲੋੜ ਹੈ ਅਸੀਂ ਤੈਨੂੰ ਲੈ ਕੇ ਦੇਵਾਂਗੇ। ਹੁਣ ਦੋਵਾਂ ਤਰ੍ਹਾਂ ਦੇ ਲੋਕ ਹੀ ਗੁਰਦੁਆਰੇ ਜਾਂਦੇ ਨੇ, ਇੱਕ ਮੇਰੇ ਵਰਗੇ ਨੇ ਜਿਨ੍ਹਾਂ ਨੂੰ ਇਹ ਹੁੰਦਾ ਹੈ ਵੀ ਆਪਾਂ ਰੋਟੀ ਪਾਣੀ ਖਾਣਾ ਹੈ, ਜਾਣ ਲੱਗਿਆਂ ਚਾਹ ਦਾ ਗਲਾਸ ਭਰ ਲੈਣਾ, ਤੇ ਹੋ ਸਕਦਾ ਬਾਹਰ ਪਾਰਕਿੰਗ 'ਚ ਹੀ ਛੱਡ ਜਾਈਏ ਉਹ ਵੀ ਗਲਾਸ, ਤੇ ਚਲੋ ਵੀ। ਦੂਜੇ ਉਹ ਨੇ ਜਿਨ੍ਹਾਂ ਨੇ ਵਿਚਾਰਾਂ ਨੂੰ ਵੀ ਗ੍ਰਹਿਣ ਕਰਨਾ। ਹੁਣ ਗੁਰੂ ਅਮਰਦਾਸ ਮਹਾਰਾਜ ਨੇ ਆਖਿਆ, ਆਖਿਆ ਪਹਿਲੇ ਪੰਗਤ ਪਾਤਸ਼ਾਹ ਸੰਗਤ, ਵੀ ਪੰਗਤ ਪਹਿਲਾਂ ਕਰੋ, ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਪਹਿਲਾਂ ਛਕ ਲਓ ਤੇ ਬਾਅਦ ਵਿੱਚ ਕੀ ਕਰੋ, ਸੰਗਤ ਕਰੋ ਬੈਠ ਕੇ, ਕਿਉਂਕਿ ਕਈ ਆਉਂਦੇ ਸੀ ਉਦੋਂ, ਵੇਖੋ ਰਿਵਾਜ ਕਿੱਦਾਂ ਦਾ ਸੀ। ਮੈਂ ਕਹਿੰਦਾ ਕਿੰਨੇ ਸਮੇਂ ਦਾ ਫਰਕ ਪੈ ਗਿਆ। ਅੱਛਾ, ਆਪਣੇ ਕੋਲੋਂ ਗੱਲ ਕੋਈ ਨਹੀਂ ਕਹਿ ਰਿਹਾ, ਇਤਿਹਾਸ ਚੋਂ ਹੀ ਕਹਿ ਰਿਹਾ ਮੈਂ, ਸੰਗਤ 'ਚ ਬਾਬੇ ਨੇ ਇਹ ਕਿਉਂ ਆਖਿਆ ਵੀ ਪਹਿਲਾਂ ਪੰਗਤ। ਬਾਬੇ ਨੇ ਇਹ ਵੇਖਿਆ ਵੀ ਕੁਝ ਲੋਕ ਨਾ ਸੰਗਤ 'ਚ ਬਹਿ ਜਾਂਦੇ ਨੇ ਪਰ ਪੰਗਤ 'ਚ ਨਹੀਂ ਬਹਿੰਦੇ, ਜਿਹੜੇ ਉੱਚ ਜਾਤੀਏ ਸੀ ਨਾ, ਜਿਨ੍ਹਾਂ ਨੂੰ ਆਪਣੀ ਜਾਤ ਪਾਤ ਦਾ ਹੰਕਾਰ ਸੀ, ਉਹ ਸੰਗਤ 'ਚ ਬਹਿ ਕੇ ਉਪਦੇਸ਼ 'ਤੇ ਸੁਣ ਜਾਂਦੇ ਸੀ, ਪਰ ਜਦੋਂ ਪੰਗਤ ਵਿੱਚ ਬੈਠਣ ਦੀ ਵਾਰੀ ਆਉਂਦੀ ਸੀ, ਉਹ ਕਹਿੰਦੇ ਇਹਨਾਂ ਨਾਲ ਬਹਿਣਾ ਅਸੀਂ, ਆਹ ਜਿਹੜੇ ਨੀਵੇਂ ਗਰੀਬ ਗੁਰਬਾ ਏ ਇਹਨਾਂ ਨਾਲ ਬਹਿਣਾ। ਬਾਬੇ ਨੇ ਆਖਿਆ ਨਹੀਂ, ਫਿਰ ਤੁਸੀਂ ਸੰਗਤ ਵਿੱਚ ਬਹਿਣ ਦੇ ਅਧਿਕਾਰੀ ਵੀ ਉਦੋਂ ਬਣੋਗੇ ਜਦੋਂ ਪਹਿਲਾਂ ਤੁਸੀਂ ਉਹਨਾਂ ਨਾਲ ਇਕੱਠੇ ਬੈਠ ਕੇ ਪ੍ਰਸ਼ਾਦਾ ਛਕੋਗੇ। ਮਹਾਰਾਜ ਨੇ ਬੌਲੀਆਂ ਸਰੋਵਰ ਇਹ ਸਾਰੇ ਇਸੇ ਕੰਮ ਲਈ ਬਣਾਏ ਨੇ ਵੀ ਪਹਿਲਾਂ ਇਸ਼ਨਾਨ ਪਾਨ ਕਰੋ ਇੱਥੇ, ਪਹਿਲਾਂ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਤੇ ਫਿਰ ਸੰਗਤ ਵਿੱਚ ਆਣ ਕੇ ਮਤਲਬ ਤੁਸੀਂ ਬੈਠੋ। ਜਦੋਂ ਅਕਬਰ ਵੀ ਆਇਆ ਤੇ ਗੁਰੂ ਅਮਰਦਾਸ ਦੇ ਦਰਬਾਰ ਵਿੱਚ ਉਹ ਬੈਠਾ, ਪਹਿਲਾਂ ਉਹਨੇ ਪੰਗਤ ਕੀਤੀ, ਜਿੱਥੇ ਪ੍ਰਜਾ ਬੈਠੀ ਉੱਥੇ ਬਾਦਸ਼ਾਹ ਬੈਠਾ ਹੈ, ਜਿੱਥੇ ਭਿਖਾਰੀ ਬੈਠਾ ਹੈ ਉੱਥੇ ਰਾਜਾ ਬੈਠਾ ਹੈ। ਇਹ ਗੁਰੂ ਅਮਰਦਾਸ ਦੇ ਦਰ ਦੀ ਵਡਿਆਈ ਹੈ। ਤਾਂ ਹੀ ਤੇ ਭੱਟਾਂ ਨੇ, ਭੱਟ ਸੱਲ ਦਾ ਇੱਕ ਸਵਈਆ ਹੈ, ਉਹਨਾਂ ਨੇ ਗੁਰੂ ਅਮਰਦਾਸ ਮਹਾਰਾਜ ਦੇ ਬਾਰੇ ਪਤਾ ਕੀ ਲਿਖਿਆ, ਕਰਨੀ ਵੇਖ ਕੇ ਗੱਲਾਂ ਲਿਖੀਆਂ ਜਾਂਦੀਆਂ ਨੇ। ਉਹਨਾਂ ਨੇ ਆਖਿਆ ਵੀ ਦੁਨੀਆਂ ਦੇ ਵਿੱਚ ਸੂਰਜ ਦੀਆਂ ਕਿਰਨਾਂ ਨੂੰ, ਚੰਦਰਮਾ ਦੀਆਂ ਕਿਰਨਾਂ ਨੂੰ ਗਿਣਿਆ ਨਹੀਂ ਜਾ ਸਕਦਾ। ਦੁਨੀਆਂ ਦੇ

ਜਿਹੜੀਆਂ ਲਹਿਰਾਂ ਤੁਰੀਆਂ ਫਿਰਦੀਆਂ ਨੇ ਉਹਦੀ ਵੀ ਇਕੱਲੀ ਇਕੱਲੀ ਗਿਣਤੀ ਕਰਕੇ ਇਹਦਾ ਰੱਖ ਦੇਵੇ ਵੀ ਇਹ 10 ਲਹਿਰਾਂ ਨੇ, 50 ਨੇ, 100 ਨੇ, ਅਰਬਾਂ ਨੇ, ਮਿਲੀਅਨ ਨੇ, ਕਿੰਨੀਆਂ ਨੇ, ਉਹ ਸਾਰੀ ਗਿਣਤੀ ਦੱਸ ਦੇਵੇ। ਕੋਈ ਬੰਦਾ ਸੂਰਜ ਦੀਆਂ ਕਿਰਨਾਂ ਨੂੰ ਵੀ ਗਿਣ ਲਵੇ, ਉਹਦੀ ਜਿਹੜੀ ਸਮਾਧੀ ਹੈ ਨਾ ਉਹ ਕਿਹਦੇ ਵਰਗੀ ਹੋਵੇ, ਉਹ ਹੋਵੇ ਸ਼ਿਵ ਵਰਗੀ। ਸ਼ਿਵ ਦੀ ਸਮਾਧੀ ਵੱਡੀ ਮੰਨੀ ਜਾਂਦੀ। ਉਹ ਸਵਈਆ ਰਾਮ ਹੁੰਦਾ, ਘਨ ਹਰ ਬੂੰਦ ਬਸੋ ਰਮਾਵਲ, ਆਖਿਆ ਜਿਵੇਂ ਅਸਮਾਨ ਚੋਂ ਪਾਣੀ ਡਿੱਗਦਾ ਹੈ ਤੇ ਬੂੰਦਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ। ਰੁਮਾਵਲ ਦਾ ਅਰਥ ਹੁੰਦਾ ਆ ਜਿਹੜਾ ਮੇਘ ਜਿਹਨੂੰ ਬੱਦਲ ਆਪਾਂ ਕਹਿੰਦੇ ਹਾਂ। ਘਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ। ਕੁਸਮ ਕਹਿੰਦੇ ਨੇ ਜੀ ਫੁੱਲ ਨੂੰ, ਬਸੰਤ ਦੀ ਬਹਾਰ ਫੁੱਲ ਖਿੜੇ ਹੋਣ। ਕੋਈ ਬੰਦਾ ਕੁਸਮ ਨੂੰ ਗਿਣ ਨਹੀਂ ਸਕਦਾ। ਕੁਸਮ ਬਸੰਤ ਗਨੰਤ ਨਾ ਆਵੇ, ਗਿਣਤੀ ਵਿੱਚ ਕਿੱਥੇ ਆਵੇਗੀ ਇਹ ਚੀਜ਼? ਆਪਾਂ ਗਿਣ ਸਕਦੇ ਹਾਂ, ਇਹਨੂੰ ਗਿਣਿਆ ਨਹੀਂ ਜਾ ਸਕਦਾ। ਉਹਨਾਂ ਆਖਿਆ ਰਾਵ ਸੱਸ ਕਿਰਨ, ਸੂਰਜ ਤੇ ਚੰਦਰਮਾ ਤੇ ਸੂਰਜ ਦੀਆਂ ਕਿਰਨਾਂ। ਰਾਵ ਸੱਸ ਕਿਰਨ ਉਧਰ ਸਾਗਰ ਕੋ, ਉਧਰ ਸਾਗਰ ਦਾ ਅਰਥ ਹੁੰਦਾ ਹੈ ਸਾਗਰ ਦਾ ਪੇਟ, ਸਾਗਰ ਦੀ ਡੂੰਘਾਈ, ਵੀ ਕਿੰਨਾ ਡੂੰਘਾ ਹੋ। ਰਾਵ ਸੱਸ ਕਿਰਨ ਉਧਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। ਉਹਨਾਂ ਆਖਿਆ ਗੰਗਾ ਦੀਆਂ ਤਰੰਗਾਂ, ਤਰੰਗਾ ਦਾ ਅਰਥ ਜਿਹੜੀ ਉਹਦੇ ਉੱਤੇ ਵੇਵ ਆਈ, ਜਿਹੜੀ ਲਹਿਰ ਆਈ। ਗੰਗ ਤਰੰਗ ਅੰਤ ਕੋ ਪਾਵੈ, ਤੇ ਬੋਲ ਰੱਖਿਆ ਰੁਦਰ ਧਿਆਨ ਗਿਆਨ ਸਤਿਗੁਰ ਕੋ, ਕਬ ਜਲ ਭਲ ਉਹਨੇ ਜੋ ਗਾਵੈ। ਆਖਿਆ ਕੋਈ ਬੰਦਾ ਐਸਾ ਹੋ ਸਕਦਾ ਹੈ ਭੱਟ ਭਲ ਜੀ ਕਹਿੰਦੇ ਨੇ ਪੈਦਾ ਹੋ ਵੀ ਜਾਵੇ, ਜਿਹੜਾ ਰੁਦਰ ਵਰਗੀ ਸਮਾਧੀ ਲਾਵੇ, ਸ਼ਿਵ ਵਰਗੀ ਸਮਾਧੀ ਲਾਵੇ, ਤੇ ਸਮਾਧੀ ਲਾ ਕੇ ਦੱਸ ਦੇਵੇ ਵੀ ਸਮੁੰਦਰ ਇੰਨਾ ਡੂੰਘਾ ਏ, ਗੰਗਾ ਦੇ ਉੱਤੇ ਇੰਨੀਆਂ ਕਿਰਨਾਂ, ਇੰਨੀਆਂ ਲਹਿਰਾਂ ਨੇ। ਕੋਈ ਸਮਾਧੀ ਲਾ ਕੇ ਦੱਸ ਦੇਵੇ ਵੀ ਬੱਦਲ ਵਿੱਚੋਂ ਬਰਸਣ ਵਾਲੀਆਂ ਬੂੰਦਾਂ ਕਿੰਨੀਆਂ ਨੇ। ਪਰ ਆਖਿਆ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਗੁਰੂ ਅਮਰਦਾਸ ਤੂੰ ਕਿੱਡਾ ਵੱਡਾ ਹੈ, ਇਹ ਦੁਨੀਆਂ ਦਾ ਕੋਈ ਸਮਾਧੀ ਲਾ ਕੇ ਦੱਸ ਨਹੀਂ ਸਕਦਾ, ਤੇਰੀ ਉਪਮਾ ਤੇਰੀ ਵਡਿਆਈ ਏਡੀ ਵੱਡੀ ਹੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣੇ ਆਵੇ। ਤੇ ਇਹ ਤੋਂ ਦੋ ਸਵਈਏ ਪਿੱਛੇ ਚਲੇ ਜਾਓ, ਇੱਕ ਸਵਈਆ ਛੱਡ ਕੇ, ਤੇ ਜਿਹੜਾ ਉਹ ਤੋਂ ਮਗਰਲਾ ਸਵਈਆ ਹੈ ਨਾ, ਉਹਦੇ ਵਿੱਚ ਭੱਟ ਭਿੱਖੇ ਨੇ ਇੱਕ ਗੱਲ ਗੁਰੂ ਅਮਰਦਾਸ ਦੇ ਬਾਰੇ ਆਖੀ। ਉਹਨੇ ਆਖਿਆ ਰਹਿਓ ਸੰਤ ਹੋ ਟੋਲ, ਆਖਿਆ ਬੜੇ ਬੜੇ ਸੰਤ ਟੋ ਕੇ ਵੇਖੇ। ਟੋਲਣ ਦਾ ਅਰਥ ਕੀ ਹੁੰਦਾ? ਬਾਜ਼ਾਰ ਮੰਡੀ ਚ ਸਬਜ਼ੀ ਖਰੀਦਣ ਜਾਈਏ, ਤੇ ਜਿਹੜਾ ਸਬਜ਼ੀ ਖਰੀਦਣ ਵਾਲਾ ਹੁੰਦਾ ਉਹ ਕੀ ਕਰਦਾ ਹੈ, ਵੇਂਹਦਾ ਹੈ ਵੀ ਜੇ ਮੈਂ $2-4 ਲਾਉਣੇ ਨੇ, ਤੇ ਜੇ ਮੈਂ ਮੂਲੀ ਵੀ ਲੈਣੀ ਹੈ ਤੇ ਉਹ ਕਿਤੇ ਗਲੀ ਨਾ ਹੋਵੇ, ਕਿਤੇ ਪੱਕੀ ਤਾਂ ਨਹੀਂ ਹੈ, ਕਿਤੇ ਇੱਕ ਭਿੰਡੀ ਵੀ ਚੁੱਕਣੀ ਹੈ ਨਾ, ਤੇ ਭਾਵੇਂ ਤੁਸੀਂ ਵੇਖੋ ਦੁਕਾਨਾਂ ਵਾਲੇ ਰਲਾ ਕੇ ਰੱਖ ਦੇਣ, ਬੰਦਾ ਇੱਦਾਂ ਚੁਣ ਚੁਣ ਕੇ ਸਬਜ਼ੀ ਨੂੰ ਪਾਉਂਦਾ ਹੈ, ਉਹਨੂੰ ਕਹਿੰਦੇ ਟੋਲਣਾ। ਆ ਜਦੋਂ ਪਹਿਲਾਂ ਘੜੇ ਵੇਚਣ ਆਉਂਦੇ ਹੁੰਦੇ ਸੀ ਨਾ, ਤੇ ਉਹਨੂੰ ਟਣਕਾ ਕੇ ਵੇਖ ਲਿਆ ਜਾਂਦਾ ਸੀ ਵੀ ਕਿਹੜਾ ਘੜਾ ਕੋਰਾ ਹੈ ਤੇ ਕਿਹੜਾ ਨਹੀਂ, ਕਿਹੜੇ ਵਿੱਚ ਪਾਣੀ ਠੰਡਾ ਹੋਵੇਗਾ ਤੇ ਕਿਹਦੇ ਵਿੱਚ ਨਹੀਂ ਹੋਵੇਗਾ, ਐਂ ਟਣਕਾ ਕੇ ਉਹਨੂੰ ਵੇਖ ਲਿਆ ਜਾ, ਮਤਲਬ ਟਣਕਾਇਆ ਜਾਂਦਾ, ਸਿੱਕੇ ਟਣਕਾ ਕੇ ਪਤਾ ਲੱਗ ਜਾਂਦੇ ਨੇ। ਜਿਹੜਾ ਅੰਨਾ ਬੰਦਾ ਵੀ ਹੋਵੇ ਨਾ, ਉਹਨੂੰ ਵੀ ਸਿੱਕਿਆਂ ਦੀ ਟਣਕਾਰ ਦੱਸ ਦਿੰਦੀ ਹੈ ਵੀ ਇੱਕ ਪੈਨੀ ਹੈ ਕਿ ਦੋ ਪੈਨੀਆਂ, ਉਹਦਾ ਅਭਿਆਸ ਇੰਨਾ ਹੋ ਜਾਂਦਾ। ਹੁਣ ਬਾਬੇ ਨੇ ਪਤਾ ਕੀ ਆਖਿਆ, ਭੱਟ ਭਿੱਖਾ ਜੀ ਦਾ ਵਾਕ ਹੈ, ਉਹ ਕਹਿੰਦੇ ਰਹੇ ਉਹ ਸੰਤ ਹੋ ਟੋਲ, ਮੈਂ ਵੱਡੇ ਵੱਡੇ ਸੰਤ ਟੋਲ ਕੇ ਵੇਖੇ, ਟੋਲਣ ਦਾ ਮਤਲਬ ਹੈ ਟੋ ਕੇ ਵੇਖੇ, ਸਾਧ ਬਹੁਤ ਤੇਰੇ ਡਿੱਠੇ, ਵੱਡੇ ਵੱਡੇ ਸਾਧ ਵੇਖੇ ਗੁਰੂ ਅਮਰਦਾਸ, ਮੈਂ ਵੱਡੇ ਵੱਡੇ ਸਾਧ ਜਿਨ੍ਹਾਂ ਦਾ ਇੰਨਾ ਪ੍ਰਭਾਵ ਸੀ, ਇੰਨੀ ਉਹਨਾਂ ਦੀ ਆਓ ਭਗਤ, ਇੰਨੇ ਉਹਨਾਂ ਦੇ ਚੇਲੇ ਚਵਟੇ, ਇੰਨਾ ਉਹਨਾਂ ਦਾ ਆਲਾ ਦੁਆਲਾ। ਹੁਣ ਉਦੋਂ ਕਿਹੜੇ ਨਹੀਂ ਸੀ ਹੈਗੇ ਗੁਰੂ ਅਮਰਦਾਸ ਸਾਹਿਬ ਦੇ ਵੇਲੇ, ਉਦੋਂ ਵੀ ਹੈਗੇ ਸੀ, ਇਸ ਮਤਾਂ ਸਮਝੋ ਵੀ ਅੱਜ ਹੀ ਨਾ, ਉਦੋਂ ਵੀ ਏਦਾਂ ਹੀ ਸੀ ਕੰਮ, ਜਿਵੇਂ ਅੱਜ ਧੰਦਾ ਹੋ ਰਿਹਾ ਉਦੋਂ ਵੀ ਧੰਦੇ ਚੱਲ ਹੀ ਰਹੇ ਸਨ। ਰਹਿਓ ਸੰਤ ਹੋ ਟੋਲ, ਸਾਧ ਬਹੁਤ ਤੇਰੇ ਡਿੱਠੇ। ਆਖਿਆ ਸੰਨਿਆਸੀ, ਸੰਨਿਆਸੀ ਕਿਹਨੂੰ ਕਹਿੰਦੇ ਨੇ, ਜਿਹਨੇ ਸੰਨਿਆਸ ਲੈ ਲਿਆ ਹੋਵੇ, ਜਿਵੇਂ ਆਪਾਂ ਕਹਿੰਦੇ ਤੰਦੂਲਕਰ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ, ਜਿਹਨੇ ਆਪਣੇ ਪਰਿਵਾਰ ਤੋਂ ਸੰਨਿਆਸ ਲੈ ਲਿਆ ਹੋਵੇ, ਪਰਿਵਾਰ ਛੱਡ ਦਿੱਤਾ ਤੇ ਲੋਕ ਉਹਨੂੰ ਮਾਣ ਬਣਨ ਲੱਗ ਪਏ। ਅੱਛਾ, ਦੁਨੀਆਂ ਵਿੱਚ ਖਾਸ ਕਰਕੇ ਭਾਰਤ ਵਿੱਚ ਨਾ ਸਭ ਤੋਂ ਵੱਧ ਪੂਜਾ ਸੰਨਿਆਸੀਆਂ ਦੀ ਹੋਈ ਹੈ, ਤੇ ਕੀਤੀ ਕਿੰਨੇ? ਗ੍ਰਸਤੀਆਂ ਨੇ। ਕਿਉਂ ਕੀਤੀ? ਉਹਨਾਂ ਨੂੰ ਇਹ ਲੱਗਦਾ ਹੈ ਵੀ ਇਹ ਤੇ ਬੜੇ ਮਹਾਨ ਲੋਕ ਨੇ, ਸਾਡੇ ਕੋਲ ਤੇ ਆਪਣਾ ਟੱਬਰ ਨਹੀਂ ਛੱਡਿਆ ਜਾਂਦਾ, ਇਹਨੇ ਆਪਣਾ ਟੱਬਰ ਛੱਡ ਦਿੱਤਾ। ਹਾਲਾਂਕਿ ਉਹਨਾਂ ਸੰਨਿਆਸੀਆਂ ਦਾ ਦੁੱਕੀ ਮੁੱਲ ਨਹੀਂ ਮੇਰੇ ਗੁਰੂ ਦੇ ਸਾਹਮਣੇ, ਦੁੱਕੀ ਮੁੱਲ ਵੀ ਨਹੀਂ ਹੈਗਾ। ਛੱਡਿਆ ਤੇ ਗੁਰੂ ਕਲਗੀਧਰ ਮਹਾਰਾਜ ਨੇ ਵੀ ਅਨੰਦਪੁਰ ਹੈ, ਛੱਡੇ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਹੈ, ਛੱਡਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੇ ਚਾਰ ਲਾਲਾਂ ਨੂੰ ਹੈ, ਦੋ ਨੇ ਚਮਕੌਰ ਦੀ ਗੜੀ 'ਚ ਛੱਡ ਦਿੱਤੇ ਤੇ ਦੋ ਸਰਹੰਦ ਦੀਆਂ ਨੀਹਾਂ 'ਚ ਛੱਡ ਦਿੱਤੇ। ਪਰ ਇਹੋ ਜਿਹਾ ਛੱਡਣਾ ਤੁਹਾਨੂੰ ਲੱਭੇਗਾ ਦੁਨੀਆਂ ਦੇ ਇਤਿਹਾਸ ਵਿੱਚੋਂ? ਤੁਸੀਂ ਕਿਹੜੀ

0: ਕਿਹੜੀਆਂ ਖੇਡਾਂ ਵਿੱਚ ਪਏ ਵੀ ਬਾਬੇ ਨੇ ਘਰ ਛੱਡ ਦਿੱਤਾ, ਸਾਡੇ ਗੁਰੂ ਨੇ ਸਭ ਕੁਝ ਛੱਡਿਆ ਛੱਡਿਆ ਤੇ ਗੁਰੂ ਅਰਜਨ ਸਾਹਿਬ ਨੇ ਵੀ ਸਾਰਾ ਕੁਝ ਜਿੱਦਣ ਤੱਤੀ ਤਵੀ ਲਾਹੌਰ ਦੀ ਵਿੱਚ ਜਾ ਕੇ ਬਹਿ ਗਿਆ ਉਬਲਦੀਆਂ ਛੱਡਿਆ, ਸਾਡੇ ਤੇ ਸਿੱਖਾਂ ਨੇ ਵੀ ਛੱਡਿਆ, ਭਾਈ ਦਿਆਲੇ ਨੇ ਜੋ ਛੱਡ ਦਿੱਤਾ, ਭਾਈ ਮਤੀਦਾਸ ਨੇ ਜੋ ਛੱਡ ਦਿੱਤਾ, ਭਾਈ ਸਤੀਦਾਸ, ਤੁਹਾਡੇ ਬਾਬੇ ਨੇ ਕੇਵਲ ਆਪਣਾ ਘਰ ਛੱਡਿਆ, ਸਾਡੇ ਉਹਨਾਂ ਮਹਾਂਪੁਰਖਾਂ ਨੇ ਆਪਣੇ ਸਿਰ ਉੱਤੇ ਆਰੇ ਰਖਾ ਕੇ ਇਹ ਸੰਸਾਰ ਛੱਡ ਦਿੱਤਾ। ਤੁਸੀਂ ਵੇਖੋ ਇਦੋਂ ਵੱਡੀ ਛੱਡਣ ਦੀ ਐਗਜ਼ਾਮਪਲ ਹੋਰ ਕਿਹੜੀ ਹੋਵੇਗੀ। ਤੁਸੀਂ ਕੀ ਕਹਿੰਦੇ ਹੋ? ਕਹਿੰਦੇ ਸਾਡੇ ਬਾਬੇ ਜੀ ਜੁੱਤੀ ਨਹੀਂ ਪਾਉਂਦੇ, ਕੀ ਹੋਇਆ? ਮੇਰੇ ਗੁਰੂ ਕਲਗੀਧਰ ਮਾਛੀਵਾੜੇ ਦੇ ਜੰਗਲਾਂ ਚੋਂ ਲੰਘ ਰਹੇ ਨੇ, ਪੈਰੀ ਜੁੱਤੀ ਟੁੱਟ ਚੁੱਕੀ ਹੈ। ਤੁਸੀਂ ਆਖਿਆ ਸਾਡਾ ਬਾਬਾ ਤੁਹਾਨੂੰ ਤੇ ਕੱਪੜਾ ਨਹੀਂ ਪਾਉਂਦਾ, ਕੀ ਹੋਇਆ? ਮੇਰੇ ਬਾਬੇ ਗੁਰੂ ਕਲਗੀਧਰ ਮਹਾਰਾਜ ਦੇ ਵਸਤਰ ਲੀਰੋ ਲੀਰੋ ਹੋ ਗਏ, ਸਾਡੇ ਬਾਬੇ ਨੇ ਵੀ ਸਾਰਾ ਕੁਝ ਛੱਡਿਆ। ਇਸ ਕਰਕੇ ਤੂੰ ਮੈਨੂੰ ਆਪਣੇ ਬਾਬੇ ਬਾਰੇ ਨਾ ਦੱਸ, ਸਾਡੇ ਕੋਲ ਆਪਣਾ ਹੀ ਬਾਬਾ ਏਡਾ ਵੱਡਾ ਏ। ਮੇਰਾ ਉਹ ਬਾਬਾ ਏ ਜਿਹਨੇ ਚਾਰ ਉਦਾਸੀਆਂ ਕੀਤੀਆਂ, ਲੋਕਾਂ ਨੂੰ ਸਮਝਾਇਆ, ਗੁਰੂ ਨਾਨਕ ਨੇ ਆਪਣੇ ਨਿੱਕੇ ਨਿੱਕੇ ਬੱਚੇ ਛੱਡ ਕੇ ਉਹ ਲੋਕਾਂ ਨੂੰ ਸਦਾ ਚੜਿਆ, ਸੋਧਨ ਧਰਤ ਲੁਕਾਈ। ਇਸ ਕਰਕੇ ਤੁਸੀਂ ਛੱਡਣ ਦੀ ਕੀ ਗੱਲ ਦੱਸੋਗੇ? ਹੁਣ ਭੱਟ ਭਿਖੇ ਨੇ ਆਖਿਆ, ਅਗਰ ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਵੱਡੇ ਵੱਡੇ ਤਪ ਕਰਨ ਵਾਲੇ। ਅੱਛਾ, ਗੁਰੂ ਤੇਗ ਬਹਾਦਰ ਸਾਹਿਬ ਨਾਲ ਦਾ ਕੋਈ ਤਪ ਕਰ ਲੂ? ਕੀ ਗੁਰੂ ਕਲਗੀਧਰ ਨਾਲ ਦਾ ਕੋਈ ਤਪ ਕਰ ਲੂ? ਜੇ ਕਰ ਲੂ ਤੇ ਠੀਕ ਹੈ, ਉਹਨੂੰ ਮੰਨ ਲਓ। ਜੇ ਤੇ ਕੋਈ ਗੁਰੂ ਕਲਗੀਧਰ ਵਾਂਗੂ ਤੁਹਾਡਾ, ਤੁਸੀਂ ਕਹਿੰਦੇ ਹੋ ਜੀ ਬਾਬਾ ਜੀ ਸਾਡੇ ਵਰਤ ਰੱਖਦੇ ਨੇ, ਰੋਟੀ ਨਹੀਂ ਖਾਂਦੇ, ਜੇ ਤੇ ਉਹ ਸਾਹਿਬਜ਼ਾਦਿਆਂ ਵਾਂਗੂ ਰੋਟੀ ਛੱਡ ਲੈਣਗੇ ਤੇ ਫਿਰ ਮੰਨੀਏ? ਉਦਾਂ ਰੋਟੀ ਛੱਡ ਕੇ ਵਿਖਾਉਣ ਜਦੋਂ ਭੁੱਖੇ ਤੁਰੇ ਫਿਰਦੇ ਨੇ ਛੋਟੇ ਛੋਟੇ ਉਹ ਬੱਚੇ 7 ਤੇ 9 ਸਾਲ ਦੇ, ਆਪਣੀ ਮਾਤਾ ਬੁੱਢੀ ਦੇ ਨਾਲ ਤੁਰੇ ਫਿਰਦੇ ਨੇ ਨਾ, ਤੇ ਜਿਹਦੇ ਘਰ ਵਿੱਚ ਜਾ ਕੇ ਉਹ ਠਾਰ ਕਰਦੇ ਨੇ ਉਹ ਰੋਟੀ ਕਿੱਦਾਂ ਦੀ ਲਿਆਉਂਦੇ ਨੇ। ਸੋ ਐਸੀ ਰੋਟੀ ਕਰ ਲਿਆਇਓ, ਹਮਰੇ ਕਾਗ ਨਾ ਕੂਕਰ ਖਾਇਓ। ਆਖਿਆ ਉਹਨਾਂ ਦੇ ਅੱਗੇ ਇਹੋ ਜਿਹੀ ਰੋਟੀ ਲਿਆਣ ਕੇ ਗੰਗੂ ਨੇ ਰੱਖੀ ਜਿਹੜੀ ਕਾਂ ਤੇ ਕੁੱਤੇ ਵੀ ਨਾ ਖਾਣ। ਆਖਿਆ ਇਹ ਹੈ ਤਿਆਗ, ਇਹ ਹੈ ਤਿਆਗ। ਤੁਸੀਂ ਕਹਿੰਦੇ ਹੋ ਹੁੰਦਿਆਂ ਸੁਣਦਿਆਂ ਛੱਡ ਕੇ ਬੈਠਾ ਹੈ ਤੁਹਾਡਾ ਬਾਬਾ, ਅਸੀਂ ਕੀ ਲੈਣਾ ਹੈ, ਅਸੀਂ ਕੀ ਲੈਣਾ ਉਹ ਤੋਂ? ਹੁਣ ਗੁਰੂ ਅਮਰਦਾਸ ਬਾਰੇ ਆਖਿਆ, ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ। ਆ ਜਿਹੜੇ ਪੰਡਿਤ ਮਿੱਠੀਆਂ ਮਿੱਠੀਆਂ ਮਾਰਨ ਵਾਲੇ ਨੇ, ਮਿੱਠੀਆਂ ਮਿੱਠੀਆਂ ਕਿਵੇਂ ਮਾਰਦੇ ਨੇ ਭਲਾ? ਤੁਸੀਂ ਕਿਸੇ ਬਾਬੇ ਕੋਲ ਚਲੇ ਜਾਓ, ਪਹਿਲਾਂ ਤਾਂ ਉਹ ਤੁਹਾਡੇ ਜਵਾਕ ਨੂੰ ਵੇਖ ਕੇ ਆਖਣਗੇ ਹਾਂਜੀ ਹਾਂਜੀ, ਇੱਦਾਂ ਪੁੱਛ ਪੁੱਛ ਕਰਦੇ ਨੇ, ਆਪਦੇ ਛੱਡੇ ਨੇ ਤੇ ਦੂਜਿਆਂ ਨੂੰ ਪੁੱਛ ਪੁੱਛ ਕਰਦੇ ਨੇ। ਆਪਦੇ ਘਰੇ ਕੋਈ ਧੀ ਪੁੱਤ ਔਲਾਦ ਨਹੀਂ ਹੈਗੀ, ਦੂਜਿਆਂ ਦੇ ਬੱਚਿਆਂ ਦੇ ਮੂੰਹਾਂ ਤੇ ਉਤਾਤ ਰੱਖਦੇ ਨੇ, ਪਤਾ ਏ ਇਹਨੂੰ ਪਲੋਸਾਂਗੇ ਤੇ ਅਗਲੇ ਦੀ ਜੇਬ ਚੋਂ ਡਾਲਰ ਨਿਕਲ ਕੇ ਤੇ ਸਾਡੇ ਵਾਲੇ ਬੰਨੇ ਆਉਣਗੇ। ਇੱਦਾਂ ਫਿਰ ਮਿੱਠੀਆਂ ਮਿੱਠੀਆਂ ਕੀ ਮਾਰਦੇ ਨੇ? ਤੁਸੀਂ ਕਿਸੇ ਬਾਬੇ ਅੱਗੇ ਹੱਥ ਕਰੋ, ਬਾਬਾ ਜੀ ਕੀ ਕਰੀਏ? ਉਹ ਆਖਣਗੇ ਤੇਰੇ ਨਾਲ ਦਾ ਤੇ ਭਲਾ ਬੰਦਾ ਦੁਨੀਆਂ 'ਚ ਕੋਈ ਨਹੀਂ, ਤੇਰਾ ਜਿਹੜਾ ਤੇਰਾ ਗੁਆਂਢੀ ਹੈ ਨਾ ਉਹ ਬੜਾ ਭੈੜਾ ਹੈ। ਇਹਨੂੰ ਕਹਿੰਦੇ ਨੇ ਮਿੱਠੀਆਂ ਮਾਰਨੀਆਂ, ਝੂਠੀ ਉਸਤਤ ਕਰਨੀ। ਉਹਨੇ ਆਖਿਆ ਫਲਾਨਾ ਸਿਆ ਤੇਰੇ ਮਨ ਵਿੱਚ ਭੋਰਾ 'ਚ ਨਹੀਂ ਮੈਲ ਨਹੀਂ, ਸਾਰੇ ਤੇਰੇ ਪ੍ਰਤੀ ਮੈਲ ਰੱਖੀ ਫਿਰਦੇ ਨੇ। ਬੰਦਾ ਹੁਣ ਕਿਹੜਾ ਕਹਿੰਦਾ ਮੇਰੇ ਮਨ 'ਚ ਮੈਲ ਹੈ? ਆਪਾਂ ਜਿੰਨੇ ਬੈਠੇ ਮੇਰੇ ਸਮੇਤ, ਸਾਨੂੰ ਕੋਈ ਕਵੇ ਵੀ ਤੇਰੇ ਮਨ 'ਚ ਤੇ ਭੁਰਾ 'ਚ ਨਹੀਂ ਮੈਲ ਨਹੀਂ, ਕਿਹੜਾ ਮੰਨੇਗਾ? ਮੈਲ ਤੇ ਹੁੰਦੀ ਹੈ, ਕਈ ਵਾਰ ਭਰਾ ਪ੍ਰਤੀ ਹੁੰਦੀ ਹੈ, ਕਈ ਵਾਰਾਂ ਭੈਣ ਭਰਾਵਾਂ ਭਰਜਾਈਆਂ ਪ੍ਰਤੀ ਹੁੰਦੀ ਹੈ। ਹੁਣ ਮੈਲ ਤੇ ਹੁੰਦੀ ਹੈ, ਪਰ ਜੇ ਕੋਈ ਪੰਡਿਤ ਕਹਿ ਦੇਵੇ ਨਹੀਂ ਨਹੀਂ ਤੂੰ ਤੇ ਸਾਰਿਆਂ ਦਾ ਹੀ ਭਲਾ ਕੀਤਾ ਪਰ ਤੇਰਾ ਕਿਸੇ ਨੇ ਨਹੀਂ ਕੀਤਾ, ਤੂੰ ਤੇ ਸਾਰਿਆਂ ਦੀ ਹੀ ਆਓ ਭਗਤ ਕਰਦੀ ਹੈ ਪਰ ਭੈਣੇ ਤੇਰੀ ਕੋਈ ਨਹੀਂ ਕਰਦਾ। ਹੁਣ ਜਦੋਂ ਇੱਦਾਂ ਮਿੱਠੀਆਂ ਮਿੱਠੀਆਂ ਗੱਲਾਂ ਮਾਰੀਆਂ, ਭੈਣ ਫੁੱਲ ਗਈ, ਕਹਿੰਦੇ ਬਾਬਾ ਜੀ ਤੇ ਅੰਤਰਜਾਮੀ ਨੇ, ਇਹਨਾਂ ਨੂੰ ਅੰਤਰਜਾਮੀ ਕੀ ਸੀ? ਉਹਨੇ ਤੈਨੂੰ ਫੂਕ ਛਕਾ ਦਿੱਤੀ, ਮਿੱਠੇ ਮਿੱਠੇ ਸ਼ਬਦ ਚਾਰ ਬੋਲ ਦਿੱਤੇ, ਪਰ ਕੀ ਇਹ ਤੁਹਾਡੀ ਸਮੱਸਿਆ ਦਾ ਸਲਿਊਸ਼ਨ ਹੈ, ਹੱਲ ਹੈ? ਹੁਣ ਭੱਟ ਜੀ ਨੇ ਕੀ ਆਖਿਆ? ਆਖਿਆ ਸੰਨਿਆਸੀ ਤਪੱਸੀ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ। ਬਰਸ ਦਾ ਅਰਥ ਕਹਿੰਦਾ ਜੀ ਸਾਲ, ਕਹਿੰਦੇ ਇੱਕ ਸਾਲ ਅਸੀਂ ਭਟਕਦੇ ਰਹਿ, ਕਦੀ ਸੰਨਿਆਸੀਆਂ ਕੋਲ, ਕਦੀ ਤਪੱਸੀਆਂ ਕੋਲ, ਤੇ ਕਦੀ ਪੰਡਤਾਂ ਦੇ ਕੋਲ। ਬਰਸ ਏਕ ਹੋ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਿਨੇ ਕਿਸੇ ਨੇ ਵੀ ਸਾਡੇ ਮਨ ਨੂੰ ਤਸੱਲੀ ਨਹੀਂ ਦਿੱਤੀ, ਸੱਚੀ ਤਸੱਲੀ। ਵੇਖੋ ਝੂਠੀ ਤਸੱਲੀ ਬਥੇਰੀ ਮਿਲ ਜਾਂਦੀ ਹੈ, ਸੱਚੀ ਤਸੱਲੀ ਉਹ ਹੁੰਦੀ ਹੈ ਜਿੱਥੇ ਜਾ ਕੇ ਬੰਦੇ ਦਾ ਮਨ ਟਿਕਾ ਵਿੱਚ ਆ ਜਾਵੇ, ਜਿੱਥੇ ਉਗਣ ਧੁੱਬ ਜਾਣ, ਜਿੱਥੇ ਗੁਨਾਹਾਂ ਤੋਂ ਬੰਦਾ ਤੌਬਾ ਕਰ ਜਾਵੇ, ਇਹ ਸੱਚੀ ਤਸੱਲੀ ਹੁੰਦੀ ਹੈ। ਜਿੱਥੇ ਇਸ ਗੱਲ ਨੂੰ ਸਮਝ ਲਵੇ ਵੀ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਇਹ ਹੁੰਦੀ ਹੈ ਸੱਚੀ ਤਸੱਲੀ। ਜਿੱਥੇ ਬੰਦਾ ਇਸ ਅਹਿਸਾਸ ਨਾਲ ਜੀਵੇ ਭਾਈ ਮੈਂ ਉਹੀ ਮਾੜਾ, ਸਾਰੀ ਦੁਨੀਆ ਹੀ ਚੰਗੀ ਹੈ। ਅੱਛਾ, ਕਈ ਵਾਰਾਂ ਇਸ ਸ਼ਬਦ ਵਿੱਚ ਵੀ ਬੰਦੇ ਦੇ ਅੰਦਰ ਕਵਟ ਹੁੰਦਾ ਹੈ, ਪਰ ਨਹੀਂ, ਜਿੰਨੇ ਇਸ ਗੱਲ ਨੂੰ ਮਾਣ ਲਿਆ ਵੀ ਵਾਕਈ ਮੈਂ ਕੁਝ ਨਹੀਂ ਹੈ, ਮੇਰਾ ਮੁਜਮੈਂ ਕਿਛ ਨਹੀਂ, ਇਹ ਹੈ ਸੱਚੀ ਤਸੱਲੀ। ਝੂਠੀ ਤੇ ਬਥੇਰੀ ਦੇ ਲੈਂਦੇ ਨੇ, ਕਹਿੰਦੇ ਬਰਸ ਇਹ ਕਹੋ ਫਿਰਿਓ, ਕਿਨੇ ਨਾ ਪਰਚੋ ਲਾਇਓ, ਕਹਿਤੇ ਹੋ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਗੱਲਾਂ ਕਰਨ ਵਾਲੇ ਬਥੇਰੇ ਸਨ, ਪਰ ਆਪਣਾ ਜੀਵਨ ਕੋਈ ਉਹਨਾਂ ਦਾ ਚੰਗਾ नहीं सी, गल्लां करन वाले बथेरे सी। बड़े ऐसे सन जिहड़े कहिंदे भाई माया दा मोह ना करो, ते जदों जाण लगा कहिंदा जी डेरे च सेवा चल रही है, इत्थे साडे इक बाबे हैगे ने, उह कहिंदे जी असीं जिहड़े डेरे जांदे आ बाबा जी माया नूं हत्थ नहीं लाउंदे। तुसीं समझ गए होणे कई ते कहिंदे बाबा जी माया नूं हत्थ, जदों मैं वेख रहा हां भी डेरे दे नां नाल कोई 10-12 किले जमीन है, वह माया तो बिना ही आ गई, उन्हों चिलर कठा करन दी की लोड़ है भी एक डालर, दो डालर, पांच डालर, उन्हें सदा ही कहना भी भगता सोने दे गुंबद दी सेवा तेरे सेरी, उन्हों माया दे हाथ लाउण दी की लोड़ है, उन्हों नहीं लोड़, लोड़ है साडे वर्गियां नूं। कहिंदे बाबा जी माया नूं हाथ नहीं लाउंदे, फिर एडे वड्डे बाबिआं ने महल किवें खड़े कर ले, जे वो सारी की है माया ही है, इन्ना इन्ना पत्थर मढ़ दिता ते जिन्हां ने बाबिआं दीआं लैटरीनां नूं भी सोने नाल मढ़ा दिता, वह माया नूं हाथ नहीं लाउंदे। कमाल है, लंगर चल रहे ने, गड्डियां च तेल पैंदा है, हुण चलो उत्थे ते चलो मन सकदे आ, इत्थे दे तेल तुसीं किसे गैस स्टेशन ते चले जाओ ते मुल ही पौणा पैणा, उत्थे ते किसे बाबे दे चेले दा पेट्रोल पंप होवेगा, गल समझ लग गई। इत्थे हुण जिन्ना वो ताम जाम लई फिरदे ने आले दुआले, वह कित्थों चल रहा सारा कुछ। इस करके ये फरॉड तो ना करो भी माया नूं हत्थ नहीं लाउंदे, ये तो झूठ बोल रहे हो तुसीं शरिया। वो इहो ही ने जिहड़े डेरियां च निशान साहिब नहीं लाउंदे आपदियां च, ठाठां बाठां वाले, गुरु कृपा करे। महाराज ने बख्शिश की, आख्या भी मैं इन्हां सारिआं नूं वेख लिया, बरस एक हो फिरियो, किने ना परचो लायो, कहत्यों कहती सुनी रहत को खुशी ना आयो, हर नाम छोड़ दूजे लगे तिनके गुण हो क्या कहूं। आख्या जिहड़े रब्बी नाम नूं छड्ड के दूजी माया दे मूंह विच खचत होए फिरदे ने, मैं उन्हां बारे की आखां। हर नाम छोड़ दूजा लगे तिनके गुण हो क्या कहो, गुरदई मिलायो भिखिया जिम तू रखै तिम रहो। आख्या अज भिखे नूं गुरु अमरदास मिल गया, ते हुण मैं कहना भी गुरु अमरदास जिदा तू मैनू रखेगा मैं उदा रवांगा, यह गुरु अमरदास की वड्याई है, ये उहदी शोभा है। ते गुरु अमरदास दा अज दा इह वाक गुजरी राग विच है, ते उन्होंने सानू एक लूणा दिता, आख्या भाई अंतर गोविंद जिस लागै प्रीत, आख्या जी दी अंदरों रब नाल प्रीत लग जाती है, मेरी प्रीत गोबिंद सिंह जिन घटै मैं तो मोल महंगी लई जी सटै। आख्या रब की प्रीत किवें मिलती है, अपनी जिंद दे के, अपना आपा सरेंडर करके, अपना आपा भेट करके, मेरी प्रीत गोबिंद सिंह जिन घटै, आख्या कितें घट ना जाए, मैं तो मोल महंगी लई, मैं बड़ी महंगी लई है, किवें लई, आख्या जी सटे। गुरु अमरदास ने आख्या ना, तन मन धन सब सौंप गुरु को, हुक्म मन्या पाई है, आख्या हुक्म मनना है उहदा। इत्थे भी गुरु अमरदास कहिंदे ने अंतर गोविंद जिस लागै प्रीत, हर तिस कदे ना विसरै। जिहड़ा बंदा कहिंदा ना मेरी गुरु नाल प्रीत है, उहनूं फिर गुरु कदी वी नहीं भुलदा। इह नहीं कहिंदा भी गुरुद्वारे गुरु चेते है ते घरे जाके भुल गया, दुकान ते बैठिया गुरु भुल गया, नहीं, उहनूं उत्थे वी चेता रहिंदा। हर तिस कदे ना विसरै, कदे भी विसरदा नहीं है। अच्छा जिन्हां नाल तुहाडी मुहब्बत होवे, ते जे उह तुहानूं इक पड़ा ते आण के भुल जांदे ने, फिर मुहब्बत कच्ची है, फिर खरोड़ है, अजे खड़ोत है, उहदे विच अजे कोई कमी है। जिन्हां नाल मुहब्बत होवे, तुसीं घर भी छड्डिया होवे, साडा ध्यान अपने कित्थे रहिंदा, घर विच रहिंदा है ना, क्योंकि तुहाडा सनेह है उहदे नाल। इदां ही जे तुसीं गुरद्वारा छड्डिया, भावें दुकान ते जा के बैठे हो, फिर भी गुरु नाल की है, सनेह है। अंतर गोबिंद जिस लागै प्रीत, हर तिस कदे ना विसरै। महाराज ने आख्या ओ हरी उहनूं कदी नहीं विसरदा, हर हर करै सदा मन चीत, उहनां सदा हरी हरी कीता मन करके चित करके, पहला वचन। ते जिन्हां दे अंदर प्रीत नहीं उहनां बारे सुण लो, बाबा गुरु अमरदास इस शब्द दे पहले बंद विच कहिंदे ने, राम राम सब को कहै, एक ते बचन तुसी होर भी पढ़दा है, राम राम करता सब जग फिरै, राम ना पाया जाए। इत्थे आख्या राम राम सब को कहै, कहे राम ना होए, कल्ला कहण नाल की हो जाएगा, कल्ला मुख तो उचारण नाल की हो जाएगा। जिवें भाई गुरदास ने आख्या जुबान तो कोई बंदा खंड खंड कही जावे ते उहदा मिठा थोड़ा आ जांदा चलिया उहनूं, कहे राम ना होए, गुर प्रसादी राम मन वसै, ਗੁਰੂ ਦੀ ਕਿਰਪਾ ਨਾਲ ਜਿਹਦੇ ਮਨ ਵਿੱਚ ਰਾਮ ਵਸ ਗਿਆ, ਇੱਥੇ ਰਾਮ ਦੇ ਮੰਮੇ ਨੂੰ ਔਂਕੜ ਲੱਗਾ, ਜਿਹਦਾ ਮਤਲਬ ਹੈ ਇੱਕ ਰਾਮ ਇੱਕ ਅਕਾਲ ਪੁਰਖ, ਉਹ ਵਿਸ਼ੇਸ਼ ਹੈ, ਉਹਦੀ ਗੱਲ ਹੈ, ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ ਹੈਗੀ ਇੱਥੇ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਏ। ਅੱਛਾ, ਜੇ ਬੀਜ ਬੀਜਿਆ ਜਾਵੇਗਾ ਫਲ ਫਿਰ ਹੀ ਮਿਲੇਗਾ, ਤੁਸੀਂ ਜੇਬ ਚ ਬੀਜ ਪਾਈ ਫਿਰੋ ਕੋਈ ਤੇ ਕੀ ਉੱਗਾ ਵੇਗਾ, ਕਾਗਜ਼ ਚ ਵਲੇਟ ਕੇ ਜੇਬ ਚ ਰੱਖ ਲਓ, ਨਹੀਂ ਉੱਗੇਗਾ। ਉਹਨੂੰ ਕੀ ਕਰਨਾ ਪਵੇਗਾ ਉਗਾਉਣ ਲਈ, ਉਹਨੂੰ ਧਰਤੀ ਦੇ ਵਿੱਚ ਬੀਜਣਾ ਪੈਣਾ। ਏਦਾਂ ਹੀ ਗੁਰੂ ਦਾ ਸ਼ਬਦ ਅੰਦਰ ਟਿਕਾਉਣਾ ਪੈਣਾ ਤੇ ਫਿਰ ਫਲ ਦੇਵੇਗਾ ਉਹ। ਏਦਾਂ ਹੀ ਰੱਬ ਨੂੰ ਜਿਹਨੇ ਅੰਦਰ ਟਿਕਾ ਲਿਆ ਉਹਨੂੰ ਕੀ ਮਿਲ ਗਿਆ, ਫਲ ਮਿਲ ਗਿਆ। ਜਿਹਨੇ ਗੁਰੂ ਦੀ ਸਿੱਖਿਆ ਨੂੰ ਅੰਦਰ ਟਿਕਾ ਲਿਆ ਉਹਨੂੰ ਫਲ ਮਿਲ ਗਿਆ। ਤੇ ਜੇ ਬੰਦਾ ਜੇਬ ਚ ਹੀ ਪਾ ਕੇ ਘੁੰਮੇ ਫਿਰਦਾ ਤੇ ਫਿਰ ਤੇ ਕੁਝ ਨਹੀਂ ਹੋਣਾ ਨਾ, ਇਹ ਤੇ ਗੱਲ ਆਪਣੇ ਆਪ ਚ ਹੀ ਵਾਜਬ ਨਹੀਂ ਹੈ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੇ ਕੋਏ। ਮਹਾਰਾਜ ਨੇ ਕਿਹਾ ਤਾਂ ਤੈਨੂੰ ਫਲ ਮਿਲੇਗਾ। ਅਗਲਾ ਬਚਨ, ਹਿਰਦੈ ਜਿਨ ਕੈ ਕਪਟ ਵਸੈ। ਅੱਛਾ, ਜਿਨ੍ਹਾਂ ਦੇ ਹਿਰਦੇ ਚ ਕਪਟ ਹੈ, ਹਰ ਹਰ ਕਰੈ ਨਿਤ ਕਪਟ ਕਮਾਵੈ, ਹਿਰਦਾ ਸ਼ੁੱਧ ਨਾ ਹੋਈ ਮੁਖੋਂ ਹਰ ਹਰ ਸਭ ਕੋ ਕਹੈ। ਇੱਥੇ ਮੂੰਹ ਤੋਂ ਸਾਰਾ ਸੰਸਾਰ ਹੀ ਹਰੀ ਹਰੀ ਕਰਿਆ ਜਾ ਰਿਹਾ, ਅੰਦਰ ਤੇ ਕਪਟ ਰੱਖਿਆ ਹੈ ਨਾ, ਅੰਦਰ ਤੇ ਬੇਈਮਾਨੀਆਂ ਉਦਾਂ ਹੀ ਨੇ। ਹਿਰਦੈ ਜਿਨ ਕੈ ਕਪਟ ਵਸੈ ਬਾਹਰੋਂ ਸੰਤ ਕਹਾਏ। ਬਾਹਰੋਂ ਆਪਣੇ ਆਪ ਨੂੰ ਕੀ ਕਹਿੰਦੇ ਨੇ, ਮੈਂ ਸੰਤ ਹਾਂ। ਹਿਰਦੇ ਵਿੱਚ ਕੀ ਵੱਸਦਾ ਏ, ਕਪਟ। ਹਿਰਦੇ ਵਿੱਚ ਵੱਸਦਾ ਏ ਫਰੇਬ, ਤੇ ਬਾਹਰੋਂ ਆਪਣੇ ਆਪ ਨੂੰ ਕਹਿੰਦੇ ਨੇ ਜੀ ਮੈਂ ਸੰਤ ਹਾਂ। ਤਾਂ ਹੀ ਤੇ ਬਾਬੇ ਨੇ ਆਖਿਆ ਸੀ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬਾਗ। ਗਲ ਚ ਮਾਲਾ ਪਾ ਲਈਆਂ, ਦੋ ਚਾਰ ਪੰਜ ਮਾਲਾ ਗੁੱਟਾਂ ਚ ਪਾ ਲਈਆਂ। ਹੁਣ ਤੇ ਸਾਡੇ ਚੰਗੇ ਭਲੇ ਰਾਗੀ ਗੁੱਟਾਂ ਚ ਮਾਲਾ ਪਾਈ ਫਿਰਦੇ ਨੇ, ਜਿਹਨਾਂ ਨੂੰ ਸਮਝ ਹੈ ਗੁਰਮਤਿ ਦੀ। ਇਹਨੇ ਇੱਕ ਤੇ ਹੁੰਦਾ ਨਾ ਵੀ ਚਲੋ ਬੰਦਾ ਅਣਜਾਣ ਹੈ ਜੀ, ਉਹਨੇ ਤੁਰਿਆ ਜਾਂਦਾ ਸੀ, ਉਹਨੂੰ ਲੱਗਾ ਇਹੋ ਰੱਬ ਦੀ ਭਗਤੀ ਹੁੰਦੀ, ਉਹਨੇ ਮਾਲਾ ਲਈ ਤੇ ਹੱਥ ਚ ਫੜ ਲਈ, ਉਹ ਤੇ ਗੱਲ ਵੱਖਰੀ ਹੈ। ਜਿਹਨਾਂ ਨੂੰ ਚੰਗੀ ਭਲੀ ਗੁਰਮਤਿ ਦੀ ਸਮਝ ਹੈ, ਜਿਹਨਾਂ ਸਾਰੀ ਜ਼ਿੰਦਗੀ ਸਟੇਜਾਂ ਦੇ ਉੱਤੇ ਕੀਰਤਨ ਗਾਇਆ, ਕੀਰਤਨ ਕੀਤਾ, ਜਿਨ੍ਹਾਂ ਨੇ ਇਹ ਸ਼ਬਦ ਪੜ੍ਹੇ ਵੀ ਉਹ ਹਰ ਕੇ ਸੰਤ ਨਾ ਖੀਏ ਬਾਨ ਆਰਸ ਕੇ ਠੱਗ, ਅੱਜ ਕਨੇਡਾ ਚ ਤੁਰੇ ਫਿਰਦੇ, ਗੁੱਟਾਂ ਚ ਮਾਲਾ ਪਾਈ ਫਿਰਦੇ ਨੇ। ਹੁਣ ਜੇ ਮੈਂ ਨਾ ਲਿਆ ਤੇ ਫਿਰ ਔਖਾ ਹੋ ਜਾਣਾ ਕੰਮ, ਅਸੀਂ ਤੁਹਾਡੇ ਲਾਗੇ ਬੰਨੇ ਹੀ ਆਏ ਹੋਏ ਨੇ। ਹੁਣ ਗੁਰੂ ਕਿਰਪਾ ਕਰੇ, ਸਤਿਗੁਰ ਨੇ ਕਿਹਾ ਹਰ ਕੇ ਸੰਤ ਨਾ, ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ, ਕਿਉਂਕਿ ਇੰਪੈਕਟ ਪੈਂਦਾ ਨਾ, ਪ੍ਰਭਾਵ ਪੈਂਦਾ ਨਾ। ਹੁਣ ਆਪਣੇ ਸਿੰਘ ਸਭਾ ਚਲੋ ਵੰਨ ਸੁਵੰਨੇ ਲੋਕ ਆਉਂਦੇ ਰਹਿੰਦੇ ਨੇ, ਰਾਗੀ ਜਿੱਥੇ ਵੀ ਆਉਂਦੇ ਰਹਿੰਦੇ ਨੇ, ਇੱਥੇ ਥੋੜ੍ਹਾ ਜਿਹਾ ਕਮੇਟੀ ਵੱਲੋਂ ਵੀ ਜਾਂ ਆਪਾਂ ਮਰਿਆਦਾ ਉੱਤੇ ਪਹਿਰਾ ਦਿੰਦੇ ਜਿਹੜੀ ਅਕਾਲ ਤਖ਼ਤ ਵਾਲੀ ਹੈ ਉਹਦੇ ਉੱਤੇ, ਤੇ ਨਹੀਂ ਤੇ ਜਦੋਂ ਪ੍ਰਸ਼ਾਦਾ ਪਾਣੀ ਜਿੱਦਾਂ ਕਿਸੇ ਦੇ ਘਰੇ ਸ਼ਗਨ ਜਾਣਾ, ਚਲੋ ਸੰਗਤਾਂ ਬੁਲਾਉਂਦੀਆਂ ਨੇ, ਹਰ ਜਗ੍ਹਾ ਹੀ ਬੁਲਾਉਂਦੀਆਂ ਨੇ, ਤੇ ਉਹ ਆਂਦੇ ਫਿਰ ਜੇ ਭੇਖ ਜਿਹਾ ਕਰਕੇ ਜਾਈਏ ਨਾ ਇੱਦਾਂ ਵੀ ਗੁੱਟ ਤੇ ਮਾਲਾ ਜੀ ਪਾਈ ਹੋਵੇ, ਫਿਰ ਪਰਿਵਾਰ ਵਾਲਿਆਂ ਨੂੰ ਲੱਗੂਗਾ ਵੀ ਇਹ ਬਾਬਾ ਵਾਹਵਾ ਭਗਤ ਜਿਹਾ ਆਇਆ। ਤੇ ਹੋ ਸਕਦਾ ਜੇ ਡਾਲਰ 10 ਦੇਣੇ ਨੇ ਤੇ 20 ਦੇ ਦੇਣਾ। ਹੁਣ ਸਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਲਮਾਉਂਦੀਆਂ, ਵਾਹ ਜੀ ਵਾਹ। ਬਾਬੇ ਨੇ ਆਖਿਆ ਨਹੀਂ, ਇਹ ਕਾਰਜ ਨਹੀਂ ਕਰਨਾ ਕਦੀ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਆਖਿਆ ਕਾਠ ਦੀ ਜਪਣੀ ਲੈ ਕੇ ਮਾਲਾ ਲੈ ਕੇ ਲੋਕਾਂ ਨੂੰ ਕੀ ਵਿਖਾਉਂਦਾ ਫਿਰਦਾ। ਕਬੀਰ ਜਪਣੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੈ ਰਾਮ ਨਾ ਚੇਤਈ ਇਹ ਜਪਣੀ ਕਿਆ ਹੋਏ। ਆਖਿਆ ਅੰਦਰ ਤੇ ਰੱਬ ਨੂੰ ਚੇਤੇ ਨਹੀਂ ਕਰਦਾ, ਜਪਣੀ ਨਾਲ ਇੱਕੋ ਹੀ ਫਾਇਦਾ ਹੁੰਦਾ ਵੀ ਲੋਕਾਂ ਨੂੰ ਵਾਹ ਪਤਾ ਲੱਗ ਜਾਂਦਾ ਵੀ ਇਹ ਬੰਦਾ ਧਰਮੀ, ਹੋਰ ਉਹਦਾ ਕੋਈ ਫਾਇਦਾ ਨਹੀਂ। ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਪਾਪਾ ਜੀ ਨਾਮ ਬੜਾ ਜਪਦੇ ਨੇ, ਤੇ ਉਹਦੇ ਘਰ ਵਾਲਿਆਂ ਨੂੰ ਪਤਾ ਹੁੰਦਾ ਨਾ ਵੀ ਪਾਪਾ ਮੁੜ ਕੇ ਜਵਾਨ ਕਿਹੜੀ ਵਾਹੁੰਦਾ, ਉਹ ਨਹੀਂ ਨਾ ਪਤਾ ਹੁੰਦਾ। ਸੋ ਗੁਰੂ ਕਿਰਪਾ ਕਰੇ, ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਹਿਰਦੈ ਜਿਨ ਕੈ ਕਪਟ ਵਸੈ, ਜਿਨ੍ਹਾਂ ਦੇ ਹਿਰਦੇ ਵਿੱਚ ਕਪਟ ਹੈ, ਧੋਖਾ ਹੈ। ਬਾਹਰੋਂ ਸੰਤ ਕਹਾਹੇ, ਬਾਹਰੋਂ ਕੀ ਸੰਤ ਕਹਾਉਂਦੇ ਨੇ, ਤ੍ਰਿਸ਼ਨਾ ਮੂਲ ਨਾ ਚੁੱਕਈ। ਤ੍ਰਿਸ਼ਨਾ ਅੰਦਰੋਂ ਗੁਆਚਦੀ ਉਹਨਾਂ ਦੇ ਵਿੱਚੋਂ ਵੀ ਨਹੀਂ, ਤੇ ਜਿਹਨਾਂ ਨੂੰ ਉਪਦੇਸ਼ ਦਿੰਦੇ ਨੇ ਉਹਨਾਂ ਵਿੱਚੋਂ ਵੀ ਨਹੀਂ ਗੁਆਚਦੀ। ਤ੍ਰਿਸ਼ਨਾ, ਤ੍ਰਿਸ਼ਨਾ ਦਾ ਅਰਥ ਹੁੰਦਾ ਹੈ ਪਿਆਸ ਹੀ ਲੱਗੀ ਰਹਿਣੀ, ਪਿਆਸ ਹੀ, ਆ ਵੀ ਮਿਲ ਜੇ, ਆ ਵੀ ਮਿਲ ਜੇ। ਮਤਲਬ ਜਿਵੇਂ ਕਹਿ ਲਓ ਵੀ ਭਾਂਡੇ ਦਾ ਥੱਲਾ ਪਾਟਾ ਹੋਵੇ ਤੇ ਜੋ ਪਾਓਗੇ ਉਹ ਰੁੜਦਾ ਹੀ ਜਾਣਾ, ਰੁੜਦਾ ਹੀ ਜਾਣਾ। ਇੱਦਾਂ ਹੀ ਜਿਨ੍ਹਾਂ ਬੰਦਿਆਂ ਦੇ ਅੰਦਰ ਸਬਰ ਦੇ ਥੱਲੇ ਪਾਟੇ ਹੋਣ, ਉਹ ਜੋ ਉਹਨਾਂ ਕੋਲ ਆਉਂਦਾ ਜਾਵੇਗਾ ਉਹ ਰੁੜਦਾ ਹੀ ਜਾਵੇਗਾ, ਕਦੀ ਟਿਕਾ ਨਹੀਂ ਆ ਸਕਦਾ। ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹ, ਖਾਲੀ ਤੁਰ ਗਏ ਖਾਲੀ ਚੱਲੇ ਧਨੀ ਸਿਉਂ ਟਿੱਬੇ ਜਿਉਂ ਮੀਆਂ। ਆਖਿਆ ਕਦੀ ਟਿੱਬਾ ਵੇਖੋ, ਮੀਂਹ ਪੈਂਦਾ ਏ ਹਰ ਇੱਕ ਜਗ੍ਹਾ ਤੇ, ਪਾਣੀ ਖਲੋ ਜਾਂਦਾ ਟਿੱਬਿਆਂ ਤੇ, ਕਦੀ ਮੀਂਹ ਖਲੋਂਦਾ ਨਹੀਂ। ਰੱਬ ਦੀ ਬਖਸ਼ਿਸ਼ ਤੋਂ ਵਾਂਝੇ ਹੋ ਗਏ ਜਿਹੜੇ ਟਿੱਬਿਆਂ ਦੀ ਨਿਆਈ ਜੀਵਨ ਜਿਉਂਦੇ ਨੇ। ਅਗਲਾ ਬਚਨ ਗੁਰੂ ਅਮਰਦਾਸ ਦਾ, ਅਨੇਕ ਤੀਰਥ ਜੇ ਜਤਨ ਕਰੈ। ਹੁਣ ਮਹਾਰਾਜ ਗੁਰੂ ਅਮਰਦਾਸ ਸਾਹਿਬ ਵੀ ਬੜੇ ਤੀਰਥਾਂ ਤੇ ਜਾਂਦੇ ਰਹੇ। ਅੱਛਾ, ਜਦੋਂ ਉਹਨਾਂ ਨੇ ਨਾ ਗੁਰੂ ਬਣੇ ਨੇ ਉਸ ਤੋਂ ਬਾਅਦ ਵੀ ਤੀਰਥਾਂ ਤੇ ਗਏ ਨੇ, ਪਰ ਪਹਿਲਾਂ ਜਾਣ 'ਚ ਤੇ ਮਗਰੋਂ ਜਾਣ 'ਚ ਫਰਕ ਸੀ। ਪਹਿਲਾਂ ਜਾਂਦੇ ਸੀ ਲੋਕਾਂ ਵਾਂਗੂ ਵੀ, ਚਲੋ ਨਹਾ ਕੇ ਆਈਏ, ਤੇ ਜਦੋਂ ਮਗਰੋਂ ਗਏ ਨਾ ਉਦੋਂ ਲੋਕਾਂ ਨੂੰ ਦੱਸਣ ਗਏ ਵੀ ਸੰਸਾਰ ਦੇ ਲੋਕੋ, ਮੈਂ ਸਾਰੀ ਜ਼ਿੰਦਗੀ ਇਹਨਾਂ ਤੀਰਥਾਂ ਤੇ ਗਾਲ ਦਿੱਤੀ, ਮੈਨੂੰ ਸਬਰ ਬਾਬੇ ਨਾਨਕ ਦੇ ਦਰ ਤੋਂ ਆਣ ਕੇ ਮਿਲਿਆ, ਜੇ ਲੱਭਿਆ ਮੈਨੂੰ ਇੱਥੋਂ ਕੱਖ ਨਹੀਂ ਤੇ ਲੱਭਣਾ ਤੁਹਾਨੂੰ ਵੀ ਨਹੀਂ। ਅਨੇਕ ਤੀਰਥ ਜੇ ਯਤਨ ਕਰੈ ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਅੰਦਰੋਂ ਹਉਮੈ ਨਹੀਂ ਮੁੱਕਦੀ, ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਜਿਹਨੇ ਗੁਰੂ ਦੀ ਮੱਤ ਲੈ ਲਈ ਉਹਦੀਆਂ ਦੁਬਧਾਂ ਦੁਚਿੱਤੀਪਣਾ ਖਤਮ ਹੋ ਗਿਆ, ਉਹਦਾ ਡਾਵਾਂ ਡੋਲ ਤਾਂ ਮੁੱਕ ਗਈ, ਤੇ ਜਿਹੜਾ ਡਾਵਾਂ ਡੋਲ ਹੀ ਤੁਰਿਆ ਫਿਰਦਾ ਉਹ ਤੇ ਸਜ਼ਾ ਹੀ ਭੋਗ ਰਿਹਾ। ਉਹਦੇ ਕੋਲ ਤੇ ਧਰਮ ਰਾਜਾ ਹਿਸਾਬ ਹੀ ਮੰਗ ਰਿਹਾ, ਜਿਹੜਾ ਦੁਚਿੱਤੇ, ਜਿਹੜਾ ਜਿਹਨੂੰ ਨਾ ਸਮਝ ਲੱਗਦੀ ਇੱਧਰ ਜਾਈਏ ਤੇ ਨਾ ਸਮਝ ਲੱਗਦੀ ਜਿਹਨੂੰ ਇੱਧਰ ਜਾਈਏ, ਡਾਵਾਂ ਡੋਲ। ਅਖੀਰਲੀ ਪੰਕਤੀ ਹੈ, ਕਰਮ ਹੋਵੇ ਸੋਈ ਜਨ ਪਾਏ। ਮਹਾਰਾਜ ਕਹਿੰਦੇ ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਆਖਿਆ ਜਿਨ੍ਹਾਂ ਨੇ ਗੁਰੂ ਦੀ ਮੱਤ ਲੈ ਲਈ ਉਹਨਾਂ ਉੱਤੇ ਬਖਸ਼ਿਸ਼ ਹੋਈ, ਉਹਨੇ ਰੱਬ ਦੀ ਪ੍ਰਾਪਤੀ ਕਰ ਲਈ। ਗੁਰਮੁਖ ਬੁੱਝੈ ਕੋਈ, ਗੁਰੂ ਵੱਲ ਮੁੱਖ ਕਰਕੇ ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ ਹੈ, ਸਮਝਦਾ ਹੈ, ਹੈਨ ਵਿਰਲੇ ਨਾਹੇ ਘਣੇ ਫੈਲ ਫੱਕੜ ਸੰਸਾਰ। ਨਾਨਕ ਵਿੱਚੋਂ ਹਉਮੈ ਮਾਰੇ, ਹੇ ਨਾਨਕ ਜਿਹਨੇ ਆਪਣੇ ਅੰਦਰੋਂ ਹਉਮੈ ਮਾਰ ਲਈ, ਜਿਹਨੇ ਅੰਦਰੋਂ ਮੈਂ ਮੇਰੀ ਦੀ ਭਾਵਨਾ ਖਤਮ ਕਰ ਲਈ, ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੈ ਸੋਈ। ਜਿਹੜਾ ਹਉਮੈ ਮਾਰਦਾ ਏ ਉਹ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦਾ ਪਾਤਰ ਬਣ ਜਾਂਦਾ, ਕਿਉਂਕਿ ਮੇਰੇ ਤੇ ਰੱਬ ਦੇ ਵਿੱਚ ਇੱਕੋ ਹੀ ਕੰਧ ਹੈ, ਉਹ ਇਹ ਹਉਮੈ ਦੀ। ਇਹਨੂੰ ਬਾਬੇ ਨੇ ਜਪਜੀ ਸਾਹਿਬ 'ਚ ਆਖਿਆ, ਕੂੜ ਦੀ ਕੰਧ ਕੇਵ ਸਚਿਆਰਾ ਹੋਈ ਹੈ, ਕੇਵ ਕੂੜੈ ਟੁੱਟੈ ਪਾਲ। ਪਾਲ ਦਾ ਮਤਲਬ ਹੁੰਦਾ ਕੰਧ। ਮੇਰੇ ਤੇ ਰੱਬ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਇੱਕ ਹਉਮੈ ਦਾ ਪਰਦਾ ਏ। ਜਿੱਦਣ ਇਹ ਪਰਦਾ ਪਾਸੇ ਹੁੰਦਾ ਏ ਉਦਣ ਰੱਬ ਦੇ ਦੀਦਾਰ ਅੰਦਰੋਂ ਹੀ ਬੰਦੇ ਨੂੰ ਹੋ ਜਾਂਦੇ ਨੇ। ਸੋ ਗੁਰੂ ਕਿਰਪਾ ਕਰੇ, ਸਭ ਤੋਂ ਜ਼ਿਆਦਾ ਫੋਕਸ ਇਸ ਸ਼ਬਦ ਵਿੱਚ ਜਿੱਥੇ ਗੁਰੂ ਅਮਰਦਾਸ ਨੇ ਹਉਮੈ ਦਾ ਕੀਤਾ ਹੈ। ਸਮੁੱਚੀ ਬਾਣੀ ਨੇ ਹਉਮੈ ਨੂੰ ਸਭ ਤੋਂ ਖਤਰਨਾਕ ਮੰਨਿਆ ਹੈ। ਸਾਡੇ ਅੰਦਰੋਂ ਵੀ ਹੋਂ ਹੋਂ ਮੈਂ ਵਿੱਚੋਂ ਖੋਵੈ ਦੂਜਾ ਮੇਟ ਇੱਕੋ ਹੋਵੈ, ਸਾਡੇ ਅੰਦਰੋਂ ਵੀ ਹਉਮੈ ਦੀਆਂ ਭਾਵਨਾਵਾਂ ਖਤਮ ਹੋ ਜਾਣ। ਸੋ ਸਾਰੀ ਸੰਗਤ ਦਾ ਧੰਨਵਾਦ ਜੀ, ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਿਆ ਕਰੋ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਅਰਜ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਹਿਬ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਧੰਨਵਾਦੀ ਹਾਂ ਭਾਈ ਗੁਰਸ਼ਰਨ ਸਿੰਘ ਜੀ ਹੁਣਾਂ ਦੇ, ਜਿਨ੍ਹਾਂ ਨੇ ਬੜੇ ਸੱਜੇ ਢੰਗ ਦੇ ਨਾਲ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦਾ ਜੋ ਜੀਵਨ ਅਤੇ ਉਹਨਾਂ ਜੋ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਉਹਨਾਂ ਦਾ ਇੱਕ ਸ਼ਬਦ ਲੈ ਕੇ ਉਸ ਦੀ ਓਟ ਵਿੱਚ ਸਾਨੂੰ ਜੋ ਗੁਰਬਾਣੀ ਦਾ ਸਿਧਾਂਤ ਸਮਝਾਉਣ ਦਾ ਯਤਨ ਕੀਤਾ ਹੈ, ਅਤੇ ਇਸ ਦੇ ਨਾਲ ਨਾਲ ਹੀ ਜੋ ਗੁਰੂ ਅਮਰਦਾਸ ਸਾਹਿਬ ਜੀ ਨੇ ਜੋ ਜਿੱਥੇ ਉਹਨਾਂ ਧਰਮ ਦਾ ਪ੍ਰਚਾਰ ਕੀਤਾ, ਗੁਰਬਾਣੀ ਰਚੀ, ਅਤੇ ਨਾਲ ਦੀ ਨਾਲ ਜਿਹੜੇ ਸਮਾਜ ਸੁਧਾਰ ਕੀਤੇ ਉਹਨਾਂ ਦਾ ਵੀ ਵਰਣਨ ਸਾਡੇ ਨਾਲ ਕੀਤਾ ਹੈ, ਜੋ ਕਿ ਜਿੰਨੇ ਵੀ ਕੰਮ ਗੁਰੂ ਅਮਰਦਾਸ ਜੀ ਨੇ ਵੀ ਜੋ ਸਮਾਜ ਸੁਧਾਰ ਲਈ ਕੀਤੇ ਹਨ, ਸਾਰੇ ਦੇ ਸਾਰੇ ਜੋ ਹਨ ਉਹ ਸਿੱਖ ਫਲਾਸਫੀ ਦੇ ਅਨੁਕੂਲ ਸਨ, ਅਤੇ ਸਿੱਖ ਫਲਾਸਫੀ ਵੀ ਗਾਂ ਉਹਨਾਂ ਤੋਂ ਹੀ ਬਣੀ, ਕਿਉਂਕਿ ਜਿਹੜੇ ਇਹਨਾਂ ਦੇ ਸਿੱਖ ਧਰਮ ਦੇ ਅਸੂਲਾਂ 'ਤੇ ਢੁੱਕਦੀਆਂ ਚੀਜ਼ਾਂ ਸਨ ਉਹਨਾਂ ਨੂੰ ਹੀ ਇਹਨਾਂ ਦਾ ਪ੍ਰਚਾਰ ਹੋਇਆ। ਸਭ ਤੋਂ ਵੱਡੀ ਗੱਲ ਜਦੋਂ ਧਰਮ ਸੀ ਉਹਨੂੰ ਜਿਹੜਾ ਔਰਗੇਨਾਈਜ਼ ਕੀਤਾ ਇਹਨਾਂ ਨੇ, ਪ੍ਰਬੰਧ ਕਰਨ ਦਾ ਜਿਹੜਾ ਕੰਮ ਸੀਗਾ ਮੰਜੀਆਂ ਦਾ ਰੂਪ ਦੇ ਵਿੱਚ, ਕਿ ਦੂਰ ਦੂਰ ਤਾਈਂ ਜਦੋਂ ਸਿੱਖ ਧਰਮ ਫੈਲਣ ਲੱਗਾ ਅਤੇ ਮੰਜੀਆਂ ਸਾਜ ਦਿੱਤੀਆਂ ਗਈਆਂ। ਮੰਜੀ ਦਾ ਭਾਵ ਸੀ ਜਿੱਦਾਂ ਅੱਜ ਕੱਲ੍ਹ ਤਹਿਸੀਲਾਂ, ਡਿਸਟ੍ਰਿਕਟ ਜਾਂ ਹੋਰ ਇਸ ਤਰ੍ਹਾਂ ਉਹਦਾ ਜਿਹੜਾ ਸੀਗਾ ਪ੍ਰਬੰਧ ਧਰਮ ਦਾ ਇਹ ਚੱਲਣਾ ਸ਼ੁਰੂ ਹੋ ਗਿਆ। ਸੋ ਇੱਕ ਵਾਰੀ ਫਿਰ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅਤੇ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਦੱਸਿਆ ਸੀ, ਗੁਰੂ ਗ੍ਰੰਥ ਸਾਹਿਬ ਦੀ ਜੋ ਕਥਾ ਹੈ ਲੜੀਵਾਰ, ਉਹ ਵੀ ਸਵੇਰੇ ਸ਼ਾਮ ਹੁੰਦੀ ਹੈ। ਅਤੇ ਸਵੇਰ ਨੂੰ ਜੋ ਕਥਾ ਦਾ ਸਮਾਂ ਹੈ, ਸਵੇਰੇ 8 ਵਜੇ ਤੋਂ 8:45 ਤੱਕ ਜੋ ਰੋਜ਼ਾਨਾ ਮੁੱਖ ਵਾਕ ਆਉਂਦਾ ਹੈ, ਉਸ ਦੀ ਕਥਾ ਕੀਤੀ ਜਾਂਦੀ ਹੈ। ਅਤੇ ਇਸ ਤਰ੍ਹਾਂ ਹੀ 9 ਵਜੇ ਤੋਂ ਸਵੇਰੇ 9:30 ਤੋਂ ਲੱਗ ਕੇ 10:15 ਤੱਕ ਜੋ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਜੋ ਲੜੀਵਾਰ ਕਥਾ ਉਸ ਦੀ, ਅਤੇ ਸ਼ਾਮ ਨੂੰ ਵੀ 7 ਵਜੇ ਤੋਂ ਲੱਗ ਕੇ 7:15 ਤੋਂ ਲੱਗ 6:15 ਤੋਂ ਲੱਗ ਕੇ 7 ਵਜੇ ਤੱਕ ਜੋ ਹੈ ਉਹ ਕਥਾ ਗੁਰਦੁਆਰਾ ਸਾਹਿਬ ਤੋਂ ਹੁੰਦੀ ਹੈ। ਅਤੇ ਨਾਲ ਹੀ ਨਾਲ ਜਿਹਦਾ ਸਿੱਧਾ ਪ੍ਰਸਾਰਣ ਵੀ ਰੇਡੀਓ ਅਤੇ TV ਦੇ ਉੱਤੇ ਵੀ ਹੁੰਦਾ ਹੈ। ਆਪ ਜੀ ਫੋਲੋ ਕਰਿਆ ਕਰੋ ਜ਼ਰੂਰ ਇਸ ਚੀਜ਼ ਨੂੰ। ਸੋ ਅੱਜ ਦੇ ਜੋ ਦੀਵਾਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਹੈ, ਉਹ ਨਗਰ ਅਖਾੜਾ ਜੋ ਰਾਮਲਾ ਅਖੰਡਪਾਠ ਸਾਹਿਬ ਦੀ ਸੇਵਾ ਵੀ ਹੋਈ ਹੈ। ਅਤੇ ਇਸੇ ਹੀ ਤਰ੍ਹਾਂ ਭਾਈ ਕੁਲਵੰਤ ਸਿੰਘ ਜੀ ਗਿੱਲ ਅਤੇ ਭਾਈ ਰਣਜੋਤ ਸਿੰਘ ਜੀ ਹਾਂਸ, ਭਾਈ ਰਣਜੋਤ ਸਿੰਘ ਜੀ ਹਾਂਸ ਅਤੇ ਭਾਈ ਕੁਲਵੀਰ ਸਿੰਘ ਜੀ ਨਿੱਜਰ, ਅਤੇ ਇਸੇ ਹੀ ਤਰ੍ਹਾਂ ਭਾਈ ਕੇਵਲ ਸਿੰਘ ਜੀ ਸੰਧੂ, ਇਹਨਾਂ ਪਰਿਵਾਰਾਂ ਵੱਲੋਂ ਜੋ ਹੈ ਕੀਰਤਨ ਅਤੇ ਲੰਗਰਾਂ ਦੀ ਸੇਵਾ ਅੱਜ ਦੇ ਦੀਵਾਨਾਂ ਵਿੱਚ ਹੋ ਰਹੀ ਹੈ। ਸਭ ਨੂੰ ਬੇਨਤੀ ਹੈ ਕਿ ਸ਼ਰਧਾ ਲੋੜ ਅਨੁਸਾਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਅਤੇ ਆਓ ਹੁਣ ਭਾਈ ਹਰਜੀਤ ਸਿੰਘ ਜੀ ਪਾਸੋਂ ਜੋ ਹੈ ਉਹ ਆਪਾਂ 1 ਵਜੇ ਤੱਕ ਗੁਰਬਾਣੀ ਕੀਰਤਨ ਸਰਵਣ ਕਰਦੇ ਹਾਂ ਜੀ। ਭਾਈ ਹਰਜੀਤ ਸਿੰਘ ਜੀ ਪਾਸੋਂ 1 ਵਜੇ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਹਰਜੀਤ ਸਿੰਘ ਜੀ ਦਿੱਲੀ ਵਾਲੇ ਤੇ ਉਹਨਾਂ ਦੇ ਜਥੇ ਦਾ, ਜਿਨ੍ਹਾਂ ਨੇ ਲਾਹੀ ਬਾਣੀ ਦੇ ਮਨੋਹਰ ਕੀਰਤਨ ਸਰਵਣ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਮੂਹ ਜਥਿਆਂ ਦਾ, ਪ੍ਰਚਾਰਕ ਸ਼੍ਰੇਣੀ ਦਾ ਬਹੁਤ ਬਹੁਤ ਧੰਨਵਾਦ, ਜੋ ਹਰ ਸਮੇਂ ਆਪ ਸੰਗਤਾਂ ਦੀ ਸੇਵਾ ਕੀਰਤਨ ਕਥਾ ਇਤਿਹਾਸ ਰਾਹੀਂ ਕਰਦੇ ਨੇ। ਗੁਰੂ ਕਿਰਪਾ ਕਰੇ ਇਹਨਾਂ ਜਥਿਆਂ ਨੂੰ ਸਤਿਗੁਰ ਚੜ੍ਹਦੀ ਕਲਾ ਬਖਸ਼ਣ ਔਰ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣ। ਜਿੱਥੇ ਆਪਾਂ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਉੱਥੇ ਤੁਹਾਨੂੰ ਵੀ ਬੇਨਤੀ ਆ, ਖੁਰਮੋ ਪਿਆਰੋ ਕਦੀ ਪ੍ਰਚਾਰਕ ਸ਼੍ਰੇਣੀ ਵਾਸਤੇ ਵੀ ਅਰਦਾਸ ਕਰਿਆ ਕਰੋ ਕਿ ਸਤਿਗੁਰ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਕਿਉਂਕਿ ਹਰ ਵਕਤ ਆਪਦੇ ਨੂੰ ਬਾਣੀ ਨਾਲ ਜੋੜਦੇ ਨੇ, ਇਤਿਹਾਸ ਰੋਂਦੇ ਨੇ, ਕਥਾ ਰਾਹੀਂ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਾਉਂਦੇ ਨੇ। ਔਰ ਆਪਾਂ ਦਾ ਵੀ ਫਰਜ਼ ਬਣਦਾ ਕਿ ਆਪਾਂ ਸਜੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਏ ਔਰ ਬੈਠ ਕੇ ਆਪਾਂ ਇਹਨਾਂ ਨੂੰ ਸਰਵਣ ਕਰਨ ਦਾ ਯਤਨ ਕਰੀਏ, ਪਰ ਇਹ ਬਹੁਤ ਘੱਟ ਸਾਡਾ ਰੁਝਾਨ ਹੈ। ਅਸੀਂ ਇਸ ਪਾਸੇ ਨੂੰ ਬਹੁਤ ਘੱਟ ਇੰਟਰਸਟਡ ਹਾਂ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਵੈਸੇ ਕਈ ਵਾਰ ਮੇਰੀਆਂ ਗੱਲਾਂ ਦਾ ਗੁੱਸਾ ਕਰਦੇ ਨੇ, ਜਿੰਨਾ ਅਸੀਂ ਗਾਣੇ ਵਾਲਿਆਂ ਨੂੰ ਪ੍ਰਮੋਟ ਕੀਤਾ ਕਦੀ ਪ੍ਰਚਾਰਕ ਸ਼੍ਰੇਣੀ ਨੂੰ ਪ੍ਰਮੋਟ ਕੀਤਾ ਇਹਨਾਂ ਆਪਾਂ। ਕਿਉਂਕਿ ਗਾਣਿਆਂ ਵਾਲਿਆਂ ਦੇ ਜਦੋਂ ਲੱਗਦੇ ਦੰਗਲ ਖਿਰਮਾ ਕਰਨਾ, 50-50 ਹਜ਼ਾਰ ਬੰਦਾ ਅਗਲਾ ਇਕੱਠਾ ਕਰ ਲੈਂਦਾ, ਉਹ ਵੀ ਪੇਡ ਹੁੰਦੇ ਆ ਸਾਰੇ। ਪਰ ਇੱਥੇ ਮੈਂ 10 ਜਥੇ ਨਾਮੀ ਲਾ ਦੇਵਾਂ ਨਾ ਤੇ 500 ਬੰਦਾ ਇਕੱਠਾ ਨਹੀਂ ਹੋਣਾ। ਔਰ ਇਹ ਗੱਲਾਂ ਜਿਹੜੀਆਂ ਨੇ ਸਾਨੂੰ ਜ਼ਰੂਰ ਸੋਚਣੀਆਂ ਚਾਹੀਦੀਆਂ ਨੇ ਕਿ ਆਪਾਂ ਜਦੋਂ ਗੁਰਦੁਆਰਾ ਸਾਹਿਬ ਆਉਂਦੇ ਹਾਂ ਤੇ ਆਪਾਂ ਕੁਛ ਸਮਾਂ ਬਹਿ ਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਕੀਰਤਨ ਕਥਾ ਇਤਿਹਾਸ ਸਰਵਣ ਕਰੀਏ, ਤਾਂ ਕਿ ਸਾਡੇ 'ਚ ਪਿਰਤ ਪੈ ਸਕੇ ਕਿ ਆਪਾਂ ਵੀ ਇਸ ਬਾਣੀ ਦੇ ਨਾਲ ਜੁੜਨਾ ਹੈ। ਬੜਾ ਅੱਜ ਕੱਲ੍ਹ ਸੌਖਾ ਤਰੀਕਾ, ਹਰ ਇੱਕ ਦੀ ਜੇਬ ਵਿੱਚ ਗੁਰੂ ਗ੍ਰੰਥ ਸਾਹਿਬ ਸੰਪੂਰਨ ਪਿਆ ਹੋਇਆ ਵਾ। ਅੱਗੇ ਤਾਂ ਕਿਤੇ ਲੱਭਣ ਚਾਹੀਦਾ ਸੀ ਨਾ ਵੀ ਸਾਨੂੰ ਕਿਤੇ ਕੋਈ ਸੰਚੀ ਮਿਲੇ, ਸਾਨੂੰ ਕਿਤੇ ਕੋਈ ਬੋਕ ਆਪਣਾ ਗੁਟਕਾ ਮਿਲੇ ਜਿੱਥੋਂ ਅਸੀਂ ਦੇਖ ਸਕੀਏ। ਹੁਣ ਤਾਂ ਖਿਮਾ ਕਰਨਾ, ਹਰ ਇੱਕ ਚੀਜ਼ ਤੁਹਾਡੀ ਜੇਬ 'ਚ ਪਈ ਆ। ਮੈਂ ਬੇਨਤੀ ਕਰਦਾ ਜਦੋਂ ਤੁਸੀਂ ਕੀਰਤਨ ਸੁਣਦੇ ਹੋ ਤਾਂ ਕੋਸ਼ਿਸ਼ ਕਰਿਆ ਕਰੋ ਆਪਾਂ ਸ਼ਬਦ ਕੱਢ ਕੇ ਆਪਾਂ ਉਹ ਸ਼ਬਦ ਵੇਖਣ ਲੱਗ ਪਈਏ ਵੀ ਸ਼ਬਦ ਕਹਿ ਕੀ ਰਿਹਾ। ਮੈਂ ਕਈ ਵਾਰ ਬੇਨਤੀ ਕਰਦਾ, ਨਾਵੀਂ ਪਾਤਸ਼ਾਹ ਦੇ ਸ਼ਲੋਕ ਜਦੋਂ ਆਰੰਭ ਹੁੰਦੇ ਨੇ, ਹਰ ਇੱਕ ਸਿੱਖ ਨੂੰ ਚਾਹੀਦਾ ਕਿ ਆਪਣਾ ਫੋਨ ਕੱਢ ਲਵੇ ਤੇ ਫੋਨ ਕੱਢ ਕੇ ਨਾਵੀਂ ਪਾਤਸ਼ਾਹ ਦੇ ਸ਼ਲੋਕ ਨਾਲ ਨਾਲ ਪੜ੍ਹਨੇ ਸ਼ੁਰੂ ਕਰਦੇ, ਆਨੰਦ ਹੀ ਕੁਛ ਹੋਰ ਹੁੰਦਾ। ਪਰ ਇੱਥੇ ਤੇ ਗੁਰਮੁਖ ਪਿਆਰੋ ਕਈ ਵਾਰ ਮੈਂ ਬੇਨਤੀ ਕਰਦਾ, ਅਰਦਾਸ ਵਿੱਚ ਵੀ ਕੋਸ਼ਿਸ਼ ਕਰਿਆ ਕਰੋ ਕਿ ਤੂੰ ਠਾਕਰ ਤੂੰ ਪੈਰਦਾਸ ਜੀਉ ਪਿੰਡ ਸਭ ਤੇਰੀ ਰਾਸ ਦਾ ਸ਼ਬਦ ਪੜ੍ਹਿਆ ਜਾਵੇ ਨਾਲ ਨਾਲ। ਸੋ ਇਹ ਨੈਗੇਟਿਵ ਨਹੀਂ ਗੀ ਆ, ਕਈ ਵਾਰ ਸੋਚਦੇ ਵੀ ਨੈਗੇਟਿਵ ਸੋਚਦੇ, ਨਹੀਂ ਨੈਗੇਟਿਵ ਨਹੀਂ ਆ, ਇਹ ਪੋਜ਼ਿਟਿਵ ਗੱਲਾਂ ਨੇ ਕਿ ਆਪਾਂ ਇਹਨਾਂ ਚੀਜ਼ਾਂ ਨੂੰ। ਇਸੇ ਕਰਕੇ ਹਫ਼ਤਾਵਾਰੀ ਦੀਵਾਨ, ਰੋਜ਼ ਦੇ ਦੀਵਾਨ ਸੱਜਦੇ ਨੇ ਕਿ ਇੱਥੇ ਗੁਰਮੁਖ ਪਿਆਰੋ ਗੁਰਦੁਆਰੇ ਹੋਏ ਸੋਝੀ ਪਾਏ ਸੀ, ਇੱਥੇ ਸਾਨੂੰ ਆਪਣੇ ਜੀਵਨ ਦਾ ਗਿਆਨ ਮਿਲਣਾ। ਪਰ ਇਸ ਗਿਆਨ ਤੋਂ ਅਸੀਂ ਅਧੂਰੇ ਬਹੁਤ ਰਹਿੰਦੇ ਹਾਂ, ਔਰ ਕੋਸ਼ਿਸ਼ ਕਰੀਏ ਕਿ ਆਪਾਂ ਇਸ ਪਾਸੇ ਨੂੰ ਆਉਣ ਦਾ ਯਤਨ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਬੈਠ ਕੇ ਸੁਣ, ਜਿਨ੍ਹਾਂ ਪਰਿਵਾਰਾਂ ਵੱਲੋਂ ਅੱਜ ਸੇਵਾ ਹੋਈ ਹੈ ਵੈਸੇ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਔਰ ਧੰਨਵਾਦ ਹੋਣਾ ਚਾਹੀਦਾ। ਪਰ ਉਹਨਾਂ ਨੂੰ ਵੀ ਬੇਨਤੀ ਆ ਵੀ ਕੋਸ਼ਿਸ਼ ਕਰਿਆ ਕਰੋ ਆਪਾਂ ਕੁਛ ਸਮਾਂ ਬਹਿ ਕੇ ਕੀਰਤਨ ਕਥਾ ਇਤਿਹਾਸ ਸਰਵਣ ਕਰੀਏ, ਤਾਂ ਕਿ ਗੁਰਦੁਆਰੇ ਸਾਹਿਬ ਆਉਣ ਦਾ ਸਾਨੂੰ ਲਾਹਾ ਪ੍ਰਾਪਤ ਹੋ ਸਕੇ। ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸੋ ਇੱਕ ਬੇਨਤੀ ਹੈ ਉਹ ਹੈ, ਪਰ ਅੱਜ ਸਿੱਖ ਨੂੰ ਇਹ ਕਹਿਣਾ ਪੈ ਰਿਹਾ ਸਾਨੂੰ ਭਾਈ ਦਸਤਾਰ ਬੰਨਣ ਦੀ ਟ੍ਰੇਨਿੰਗ ਲੈ ਲਓ। ਸੋ ਗੁਰਦੁਆਰਾ ਸਾਹਿਬ ਅੱਗੇ ਹਰ ਸ਼ੁੱਕਰਵਾਰ ਨੂੰ 6 ਵਜੇ ਸਿੰਘ ਆਉਂਦੇ ਨੇ ਸਿਰਫ ਦਸਤਾਰ ਬੰਨਣ ਸਿਖਾਉਣ। ਤੋ ਮੈਂ ਬੇਨਤੀ ਕਰਾਂ, ਇਹ ਤਾਂ ਸਾਡੇ ਘਰ ਵਿੱਚ ਹੋਣੀ ਚਾਹੀਦੀ ਹੈ ਕਿ ਸਿੱਖ ਨੇ ਕਿਵੇਂ ਦਸਤਾਰ ਬੰਨਣੀ ਹੈ, ਕਿਉਂਕਿ ਮਾਤਾ ਪਿਤਾ ਕੋਲ ਸਿੱਖੋ, ਪਰ ਮਾਤਾ ਪਿਤਾ ਕੋਲ ਤਾਂ ਸਿੱਖਾਂਗੇ ਜੇ ਪਿਤਾ ਦੇ ਸਿਰ 'ਤੇ ਹੋਏਗੀ, ਕਿਉਂਕਿ ਜੇ ਪਿਤਾ ਬੰਨਣੀ ਜਾਵੇ ਤਾਂ ਬੱਚਿਆਂ ਨੂੰ ਸੰਸਾਰ ਸਜਾ ਸਕਦਾ। ਕੋਸ਼ਿਸ਼ ਕਰੀਏ ਕਿ ਆਪਾਂ ਦਸਤਾਰ ਬੰਨਣ ਦੀ ਟ੍ਰੇਨਿੰਗ ਜਿਹੜੀ ਆ ਹਰ ਸ਼ੁੱਕਰਵਾਰ ਨੂੰ 6 ਵਜੇ ਇੱਥੇ ਗੁਰਦੁਆਰਾ ਸਾਹਿਬ ਸਿੰਘ ਆਉਂਦੇ ਆਪਣੀ ਪੱਗਾਂ ਲੈ ਕੇ ਤੁਸੀਂ ਪਹੁੰਚਿਓ, ਤਾਂ ਕਿ ਉਹਨਾਂ ਨੂੰ ਵੀ ਧੰਨਵਾਦੀ ਬਣਾਓ, ਤਾਂ ਕਿ ਉਹ ਸਾਨੂੰ ਸੇਵਾ ਕਰ ਰਹੇ ਨੇ। ਸੋ ਆਓ ਹੁਣ ਸਾਡੇ ਬੱਚੇ ਜੋ ਹਰ ਐਤਵਾਰ ਇਹ ਸੇਵਾ ਕਰਦੇ ਨੇ, ਬੜੀ ਕਿਰਪਾ ਵਾ, ਬੜੀ ਰਹਿਮਤ ਆ। ਮੈਂ ਇਹਨਾਂ ਦੇ ਪਰਿਵਾਰਾਂ ਦੇ ਚਰਨਾਂ ਦੇ ਨਮਸਕਾਰ ਕਰਦਾ ਜਿਨ੍ਹਾਂ ਪਰਿਵਾਰਾਂ ਨੇ ਇਹਨਾਂ ਬੱਚਿਆਂ ਨੂੰ ਇਸ ਪਾਸੇ ਲਾਇਆ, ਔਰ ਕੋਸ਼ਿਸ਼ ਕਰੀਏ ਕਿ ਆਪਾਂ ਬੱਚਿਆਂ ਨੂੰ ਨਾਲ ਲੈ ਕੇ ਬੈਠੀਏ, ਉਹ ਵੀ ਸਿੱਖਣ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਵੀ ਸੇਵਾ ਕਰ ਸਕਣ। ਬਹੁਤ ਬਹੁਤ ਧੰਨਵਾਦ, ਸਰਵਣ ਕਰੀਏ ਇਹਨਾਂ ਪਾਸੋਂ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Vaheguru. Vaheguru. Vaheguru. Vaheguru. Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਕੀਰਤਨ ਕਰਦਿਆਂ ਤੋਂ ਬੇਅੰਤ ਫੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਪਾਤਸ਼ਾਹ ਬਖਸ਼ਣਹਾਰ ਹਨ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚਮਕ ਕੀਰਤਨ ਦੀ ਲੜੀ ਨੂੰ ਇਸੇ ਤਰ੍ਹਾਂ ਅੱਗੇ ਤੋਰਦਿਆਂ ਹੋਇਆਂ ਸੰਗਤ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਸੋ ਉਹਨਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਦੱਸ ਰਿਆਂ ਨੂੰ ਬੁਲਾਓ ਫਤਿਹ, ਅਸੀਸ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਵਾਂ ਪੁਰਖਾਂ ਕੀਆਂ ਵਡਿਆਈਆ ਤੋਦ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾ ਕਰਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜੇ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਊਂ ਆਖਣੇ ਔਖਾ ਸਾਚਾ ਨਾਉ ਸਾਜ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਜੇ ਨਾਮ ਕੀ ਤਿਲ ਵਡਿਆਈ ਆਖਤ ਕੇ ਕੀ ਮਨ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੂ ਜੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗੇ ਵੜ ਭਾਵ ਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਉ ਨਾ ਪਾਇਆ ਤੇ ਪਾਗਿਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੋਰ ਮਸਤਕ ਲਿਖਿਆ ਲਖਾਸ ਤਨ ਤਨ ਸਾ ਸਾਂਝੇ ਤਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੂ ਜੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੇਂ ਉਦਮ ਜਾਰਾ ਜੀਉ ਪਰਿਆ ਸੈਲ ਪਥਰ ਮੈਂ ਜਨ ਤੋ ਪਾਏ ਤਾ ਕਾਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੁਕੇ ਕਾਸ ਹਰਿਆ ਰਹਾਓ ਜਨਮ ਬਦਾਲੋ ਸੁਤ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜਾ ਵੈ ਸੈ ਕੋਸਾ ਤੇ ਬਾਸੇ ਮਰੇ ਸਰਿਆ ਤਿੰਨ ਕਵਣ ਖਲਾਵੈ ਕਵਣ ਜਗਾਵੈ ਮਨ ਮੈਂ ਸਿਮਰਨ ਕਰਿਆ ਸਾਮਨ ਦਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖੇ ਕਹਿਓ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨੰਜਣਾ ਪੁੰਜਣ ਗਮਾ ਖਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੋ ਜੀ ਹਰ ਸੱਚੇ ਸਿਰਣ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਦਿਆਵੋ ਸੰਤੋ ਜੀ ਸਭ ਦੁੱਖ ਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ
तू गड़ गड़े अंतर सर्व निरंतर जी हरे को पुरुष माना एक दाते एक पेखारी जी सब तेरे चोज वडाणा तू आपे दाता आपे भुगता जी हों तुद बिना अवर ना जाना तू पार ब्रह्म बेअंत बहन जी तेरे क्या गुण आ वखाणा जो सेवै तो जी जा नानक तिन करबाणा हर दयावे तो जी से जन जुग में सोवासी